ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਤਸੰਗਤ ਜੀ, ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਆਓ ਜੀ ਹੁਣ ਸਾਡੇ ਅਤਿ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦੀ ਰਚਨਾ ਦੁਆਰਾ ਸਤਿਗੁਰੂ ਜੀ ਦਾ ਲੜੀਵਾਰ ਇਤਿਹਾਸ ਸਰਵਣ ਕਰਨਾ ਕਰੀਏ ਜੀ। ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਕਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਬੰਦਨਾ ਨਕਬਾਰ ਸ਼ਰਨ ਕਰੋ ਹਰਿ ਰਾਈ

0: ਸ੍ਰੀ ਅਰਜਨ ਸੁਤ ਸਦਨ ਸਹਾਏ, ਸੁਪਤ ਜਥਾ ਸੁਖਾ ਨਿਸਾ ਬਤਾਏ। ਸ੍ਰੀ ਅਰਜਨ ਸੁਤ ਸਦਨ ਸਹਾਏ, ਸੁਪਤ ਜਥਾ ਸੁਖ ਨਿਸਾ ਬਤਾਏ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਵਰ ਸ਼ਤਰ ਤਖਤ ਦੀ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਤਸੰਗੀ ਦਾ ਨਾਉਂ ਆਪ ਜੀ ਬਹੁਤ ਵਡਭਾਗੀ ਹੋ, ਗੁਰੂ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਆਪਣੇ ਜੀਵਨ ਦਾ ਲਾਹਾ ਖੱਟਦਿਆਂ ਹੋਇਆਂ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸੋ ਆਓ ਗੁਰੂ ਇਤਿਹਾਸ ਦੁਆਰਾ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਮਹਿਲਾਂ ਵਿੱਚ ਆਏ ਨੇ, ਮਾਤ ਗੰਗਾ ਜੀ ਨੂੰ ਮਿਲੇ ਨੇ। ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਘੁੱਟ ਕੇ ਗਲੇ ਦੇ ਨਾਲ ਲਾਇਆ ਹੈ ਅਤੇ ਇੱਕ ਤੱਕ ਸਤਿਗੁਰੂ ਜੀ ਦੇ ਮੁਖਾਰ ਬਿੰਦ ਵੱਲ ਦੇਖ ਰਹੇ ਨੇ। ਆਪਣੀ ਗੋਦੀ ਵਿੱਚ ਬਿਠਾ ਕੇ ਸਤਿਗੁਰੂ ਜੀ ਨੂੰ ਮਾਤਾ ਗੰਗਾ ਜੀ ਨੇ ਪਿਆਰ ਦੀਆਂ ਬਾਤਾਂ ਕੀਤੀਆਂ ਨੇ। ਕੁਝ ਸਮਾਂ ਸਤਿਗੁਰੂ ਜੀ ਮਾਤਾ ਕੋਲ ਰੁਕੇ ਨੇ, ਫਿਰ ਆਪਣੇ ਮਹਿਲਾਂ ਵਿੱਚ ਆਏ ਨੇ, ਮਾਤਾ ਦਮੋਦਰੀ ਜੀ ਮਿਲੇ ਨੇ, ਹੋਰ ਵੀ ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ। ਸਾਰਿਆਂ ਨੂੰ ਸਤਿਗੁਰੂ ਜੀ ਨੇ ਬੜਾ ਮਾਣ ਸਨਮਾਨ ਦਿੱਤਾ। ਇੱਧਰ ਬਾਦਸ਼ਾਹ ਜਹਾਂਗੀਰ ਜੋ ਸ਼ਹਿਰ ਤੋਂ ਬਾਹਰ ਰੁਕਿਆ ਹੋਇਆ ਸੀ, ਸਤਿਗੁਰੂ ਜੀ ਨੇ ਵਜ਼ੀਰ ਖਾਨ ਦੇ ਦੁਆਰਾ ਇਸ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਵੀ ਆਣ ਕੇ ਅਕਾਲ ਤਖ਼ਤ ਸਾਹਿਬ ਜੀ ਦੇ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨਾ ਕਰੋ। ਗੁਰੂ ਹੁਕਮ ਸੁਣ ਕੇ ਇਹ ਵੀ ਦਰਸ਼ਨ ਕਰਨ ਵਾਸਤੇ ਆਇਆ। ਜਿਸ ਵੇਲੇ ਇਹ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਇੱਥੇ ਹੀ ਹਾਜ਼ਰ ਸਨ, ਸਤਿਗੁਰੂ ਜੀ ਇਸ ਦੇ ਨਾਲ ਅਕਾਲ ਤਖ਼ਤ ਸਾਹਿਬ ਜੀ 'ਤੇ ਵੀ ਗਏ ਨੇ, ਹਰਿਮੰਦਰ ਸਾਹਿਬ ਜੀ ਦੇ ਵੀ ਇਸ ਨੂੰ ਦਰਸ਼ਨ ਕਰਵਾਏ ਨੇ, ਕੜਾ ਪ੍ਰਸ਼ਾਦੀ ਦੇ ਕਰਵਾਈ ਹੈ, ਜਥਾ ਜੋਗੀ ਨੇ ਮਾਇਆ ਵੀ ਭੇਟ ਕੀਤੀ। ਵਾਪਸ ਜਦੋਂ ਇਹ ਆਪਣੇ ਡੇਰੇ ਵਿੱਚ ਗਿਆ, ਇਸ ਦੀਆਂ ਬੇਗਮਾਂ ਨੇ ਪੁੱਛਿਆ ਤੁਸੀਂ ਕਿੱਥੇ ਗਏ ਸੀ, ਦੱਸਿਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਲੋਂ ਸਿਰਜਿਆ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ, ਇਹ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਕੇ ਆਇਆ। ਇਹਨਾਂ ਨੇ ਗੁਰੂ ਪਰਿਵਾਰ ਬਾਰੇ ਪੁੱਛਿਆ ਅਤੇ ਨਾਲ ਬੇਨਤੀ ਕੀਤੀ ਕਿ ਅਸੀਂ ਗੁਰੂ ਧਾਮਾਂ ਦੇ ਦਰਸ਼ਨ ਵੀ ਕਰਨੇ ਚਾਹੁੰਦੇ ਹਾਂ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਅਤੇ ਉਹਨਾਂ ਦੇ ਸੁਪਤਨੀ ਉਹਨਾਂ ਨੂੰ ਵੀ ਮਿਲਣਾ ਚਾਹੁੰਦੇ ਹਾਂ। ਬਾਦਸ਼ਾਹ ਨੇ ਆਗਿਆ ਦਿੱਤੀ ਹੈ, ਇਹ ਵੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ। ਉਪਰੰਤ ਮਾਤਾ ਗੰਗਾ ਜੀ ਦੇ ਕੋਲ ਇਹਨਾਂ ਦੇ ਮਹਿਲਾਂ ਵਿੱਚ ਪਹੁੰਚੀਆਂ ਨੇ, ਇਹਨਾਂ ਦਾ ਵੀ ਬੜਾ ਮਾਤਾ ਜੀ ਨੇ ਸਤਿਕਾਰ ਕੀਤਾ, ਪਾਸ ਬਿਠਾਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਬਾਰੇ, ਉਹਨਾਂ ਦੀ ਧਰਮ ਸਪਤਨੀ ਬਾਰੇ ਪੁੱਛਿਆ ਕਿ ਇਹਨਾਂ ਦੀ ਧਰਮ ਸਪਤਨੀ ਕੌਣ ਨੇ। ਉਸ ਵੇਲੇ ਮਾਤਾ ਗੰਗਾ ਜੀ ਨੇ ਮਾਤਾ ਦਮੋਦਰੀ ਜੀ ਜੋ ਲਾਗੇ ਬੈਠੇ ਸਨ ਇਹਨਾਂ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਇਹ ਸਾਡੀ ਨਹੁੰ ਹੈ। ਇਹਨਾਂ ਨੂੰ ਦੇਖ ਕਰਕੇ ਬਾਦਸ਼ਾਹ ਦੀਆਂ ਬੇਗਮਾਂ ਨੇ ਮਾਤਾ ਦਮੋਦਰੀ ਜੀ ਦੀ ਬੜੀ ਵਡਿਆਈ ਕੀਤੀ ਹੈ, ਕਿਹਾ ਕਿ ਤੁਸੀਂ ਧੰਨਤਾ ਯੋਗ ਹੋ, ਤੁਹਾਨੂੰ ਐਸਾ ਕੰਤ ਮਿਲਿਆ ਜਿਹਨਾਂ ਵਰਗਾ ਸੂਰਵੀਰ ਬਹਾਦਰ ਅਤੇ ਸੁੰਦਰ ਸੰਸਾਰ ਦੇ ਵਿੱਚ ਕੋਈ ਨਹੀਂ ਹੈ। ਬਹੁਤ ਮਾਨ ਸਨਮਾਨ ਇਹਨਾਂ ਨੇ ਮਾਤਾ ਜੀ ਨੂੰ ਦਿੱਤਾ। ਜਿਸ ਵੇਲੇ ਵਾਪਸ ਆਉਣ ਵਾਸਤੇ ਤਿਆਰ ਹੋਈਆਂ ਨੇ, ਮਾਤਾ ਗੰਗਾ ਜੀ ਨੇ ਜੋ ਗੁਰੂ ਘਰ ਦੀ ਮਰਿਆਦਾ ਹੈ ਉਹਦੇ ਮੁਤਾਬਕ ਇਹਨਾਂ ਦਾ ਮਾਨ ਸਨਮਾਨ ਕੀਤਾ। ਵਾਪਸ ਆਪਣੇ ਅਸਥਾਨ 'ਤੇ ਚੱਲ ਕੇ ਆਈਆਂ ਨੇ। ਬਾਦਸ਼ਾਹ ਜਹਾਂਗੀਰ ਨੇ ਪੁੱਛਿਆ, ਗੁਰੂ ਘਰ ਦੀ ਵਡਿਆਈ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਅਤੇ ਉਹਨਾਂ ਦੀ ਧਰਮ ਸਪਤਨੀ ਮਾਤਾ ਦਮੋਦਰੀ ਜੀ, ਇਹਨਾਂ ਦੀ ਵੀ ਬਹੁਤ ਇਹਨਾਂ ਨੇ ਵਡਿਆਈ ਕੀਤੀ ਹੈ ਕਿ ਜੀਵਨ ਵਿੱਚ ਬੜਿਆਂ ਨੂੰ ਅਸੀਂ ਮਿਲੇ ਹਾਂ, ਪਰ ਗੁਰੂ ਮਾਂ ਵਰਗਾ ਅਤੇ ਗੁਰੂ ਸਪਤਨੀ ਵਰਗਾ ਸੁਭਾਅ ਅਸੀਂ ਕਿਸੇ ਦਾ ਨਹੀਂ ਵੇਖਿਆ। ਜਿੰਨਾ ਪਿਆਰ ਸਤਿਕਾਰ ਸਾਨੂੰ ਇਹਨਾਂ ਨੇ ਦਿੱਤਾ ਹੈ, ਅੱਜ ਤੱਕ ਸੰਸਾਰ ਦੇ ਵਿੱਚ ਸਾਨੂੰ ਕਿਤੇ ਨਹੀਂ ਪ੍ਰਾਪਤ ਹੋਇਆ। ਗੁਰੂ ਮਹਾਰਾਜ ਜੀ ਦੇ ਅਸਥਾਨ ਦੀ ਵੀ ਬੜੀ ਇਹਨਾਂ ਨੇ ਉਪਮਾ ਕੀਤੀ ਹੈ। ਇੱਥੇ ਤੱਕ ਆਪਾਂ ਕੱਲ੍ਹ ਕਥਾ ਸਰਵਣ ਕੀਤੀ ਸੀ, ਇਸ ਤੋਂ ਅੱਗੇ ਜਿਵੇਂ ਕਥਾ ਆਰੰਭ ਹੋ ਰਹੀ ਹੈ, ਆਓ ਬੜੀ ਪਿਆਰ ਦੇ ਨਾਲ ਉਸਨੂੰ ਸਰਵਣ ਕਰੀਏ ਜੀ।
0: ਸ੍ਰੀ ਅਰਜਨ ਸੁਤ ਸਦਨ ਸੁਹਾਏ।
1: ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁਪੁੱਤਰ ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਘਰ ਦੇ ਵਿੱਚ ਸੁਭਾਈਮਾਨ ਹਨ।
0: ਸੁਪਤ ਜਥਾ ਸੁਖ ਨਿਸਾ ਬਿਤਾਏ।
1: ਅਤੇ ਜਥਾ ਯੋਗ ਜਿੰਨੀ ਲੋੜ ਸੀ ਉਹਦੇ ਮੁਤਾਬਕ ਸਤਿਗੁਰੂ ਜੀ ਨੇ ਨੀਂਦ ਲਈ ਹੈ, ਸੁੱਖ ਦੇ ਨਾਲ ਰਾਤ ਬਤੀਤ ਕੀਤੀ ਹੈ।
0: ਕਈ ਪ੍ਰਭਾਤ ਸਾਹੋ ਨੇ ਚਾਹਾ।
1: ਇੱਧਰ ਹੁਣ ਜਦੋਂ ਸਵੇਰ ਹੋਈ ਹੈ, ਬਾਦਸ਼ਾਹ ਇੱਥੋਂ ਕੂਚ ਕਰਨਾ ਚਾਹੁੰਦਾ ਹੈ।
0: ਕਰਹਿ ਅਕੇਰ ਬ੍ਰਿਤ ਬਨ ਮਹਾ।
1: ਇੱਧਰ ਬਾਦਸ਼ਾਹ ਜਦੋਂ ਸਵੇਰ ਦੇ ਸਮੇਂ ਸਾਧ ਸੰਗਤ ਜੀ ਤਿਆਰ ਹੋਇਆ ਹੈ, ਇਹਦੇ ਮਨ ਦੀ ਇਹ ਭਾਵਨਾ ਕਿ ਜੰਗਲ ਦੇ ਵਿੱਚ ਜਾ ਕੇ ਮੈਂ ਸ਼ਿਕਾਰ ਖੇਡਾਂ।
0: ਪਾਠ ਵਜ਼ੀਰ ਖਾਂ ਗੁਰੂ ਬੁਲਾਏ।
1: ਇਸ ਨੇ ਸਤਿਗੁਰੂ ਜੀ ਨੂੰ ਸੁਨੇਹਾ ਭੇਜਿਆ ਵਜ਼ੀਰ ਖਾਂ ਦੇ ਹੱਥ ਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਾ, ਮੇਰੇ ਵੱਲੋਂ ਬੇਨਤੀ ਕਰ ਕਿ ਮੈਂ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਣਾ ਅਤੇ ਆਪ ਜੀ ਵੀ ਮੇਰੇ ਨਾਲ ਜਾਣਾ ਕਰ।
0: ਗਮਨਿਓਂ ਬਾਹਰ ਸੰਗ ਮਿਲਾਏ।
1: ਇਸ ਦਾ ਸੁਨੇਹਾ ਮਿਲਣ 'ਤੇ ਸਤਿਗੁਰੂ ਜੀ ਇਹਦੇ ਕੋਲ ਆਏ ਨੇ, ਸਤਿਗੁਰੂ ਜੀ ਨੂੰ ਨਾਲ ਲੈ ਕੇ, ਕਿਉਂਕਿ ਇਸ ਇਲਾਕੇ ਦਾ ਇਹਨੂੰ ਭੇਦ ਨਹੀਂ ਸੀ, ਪਤਾ ਨਹੀਂ ਸੀ ਵੀ ਕਿਸ ਪਾਸੇ ਜੰਗਲ ਹੈ ਜਾਂ ਕਿਸ ਪਾਸੇ ਖੂਨਖਾਰ ਜਿਹੜੇ ਜੀਵ ਰਹਿੰਦੇ ਨੇ। ਇਸ ਲਈ ਸਤਿਗੁਰੂ ਜੀ ਨੂੰ ਇਸ ਨੇ ਨਾਲ ਲਿਆ, ਜੰਗਲ ਦੇ ਵਿੱਚ ਗਿਆ ਅਤੇ ਜਿਹੜੇ ਜੰਗਲੀ ਜੀਵ ਨੇ ਉਹਨਾਂ ਦਾ ਸ਼ਿਕਾਰ ਕਰਨਾ ਇਸ ਨੇ ਸ਼ੁਰੂ ਕੀਤਾ ਹੈ।
0: ਭਾਂਤ ਭਾਂਤ ਬਨ ਖੇਲ ਅਖੇਰਾ।
1: ਅਤੇ ਕਈ ਪ੍ਰਕਾਰ ਦੇ ਨਾਲ ਜੰਗਲ ਦੇ ਵਿੱਚ ਫਿਰ ਕਰਕੇ ਜਿਹੜੇ ਜੰਗਲੀ ਜੀਵ ਹਨ ਉਹਨਾਂ ਦਾ ਸ਼ਿਕਾਰ ਕੀਤਾ ਹੈ।
0: ਅਨੇ ਜੀਵ ਦੇ ਖੇਦ ਘਨੇਰਾ।
1: ਬੜਾ ਉਹਨਾਂ ਨੂੰ ਖੇਦ ਦੇਖਿਆ, ਜਿਹੜੇ ਜੰਗਲੀ ਜੀਵ ਨੇ ਨਾ ਜਿਹਨਾਂ ਦਾ ਇਹ ਸ਼ਿਕਾਰ ਕਰ ਰਿਹਾ ਹੈ, ਉਹਨਾਂ ਨੂੰ ਬਹੁਤ ਇਸ ਨੇ ਦੁੱਖ ਦੇ ਕੇ ਉਹਨਾਂ ਦਾ ਸ਼ਿਕਾਰ ਕੀਤਾ ਹੈ।
0: ਕਰੇ ਬਿਲਾਸ ਅਨੇਕ ਪ੍ਰਕਾਰਾ।
1: ਅਨੇਕਾਂ ਪ੍ਰਕਾਰ ਦੀ ਨੇ ਬਿਲਾਸ ਕੀਤੇ ਨੇ, ਇੱਥੇ ਸ਼ਿਕਾਰ ਖੇਡਦਿਆਂ ਕਈ ਤਰ੍ਹਾਂ ਦੀਆਂ ਨੇ ਮੌਜ ਮਸਤੀਆਂ ਕੀਤੀਆਂ ਹਨ।
0: ਗੁਰਜੁਤ ਹਜ਼ਰਤ ਖੇਲ ਸ਼ਿਕਾਰਾ।
1: ਸਤਿਗੁਰੂ ਜੀ ਦੇ ਸਮੇਤ ਬਾਦਸ਼ਾਹ ਨੇ ਜੰਗਲ ਦੇ ਵਿੱਚ ਸ਼ਿਕਾਰ ਖੇਡਿਆ ਹੈ।
0: ਸੰਧਿਆ ਭਈ ਸੋ ਹਟ ਕਰ ਆਏ।
1: ਜਦੋਂ ਸੰਧਿਆ ਦਾ ਸਮਾਂ ਹੋਇਆ, ਬਾਦਸ਼ਾਹ ਵੀ ਅਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰ

0: ਅਤੇ ਸਾਰੀ ਗੱਲਬਾਤ ਇਹਨਾਂ ਨੂੰ ਕਹਿ ਕੇ ਸਮਝ ਆਈ ਹੈ।
1: ਪੀਰ ਸਮੀਪੀ ਥਿਰ ਹੋਏ ਥਾਈ,
0: ਇਹ ਕਿਹਾ ਕਿ ਤੁਸੀਂ ਪੀਰਾਂ ਦੇ ਪੀਰ, ਮੀਰੀ ਪੀਰੀ ਦੇ ਮਾਲ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਹਮੇਸ਼ਾ ਰਹਿਣਾ ਹੈ।
1: ਇੱਕ ਦੋ ਦਿਨ ਕਰ ਵਾਸ ਅਵਾਸ,
0: ਇੱਕ ਦੋ ਦਿਨ ਜਦੋਂ ਸਤਿਗੁਰੂ ਜੀ ਘਰ ਵਿੱਚ ਨਿਵਾਸ ਕਰਨ,
1: ਪੁੰਨ ਚੜਾਏ ਅੰਨ ਹੋ ਮਮ ਪਾਸ,
0: ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬੇਨਤੀ ਕਰਕੇ ਤੇ ਨਾਲ ਚੜਾ ਕਰਕੇ ਮੇਰੇ ਕੋਲ ਲੈ ਕੇ ਲਾਹੌਰ ਵਿੱਚ ਆਉਣਾ ਹੈ।
1: ਗੁਰਜੋ ਦਾ ਬਹੁ ਪਰ ਉਪਕਾਰੀ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਵੱਡੇ ਯੋਧੇ ਅਤੇ ਪਰਉਪਕਾਰੀ ਹਨ।
1: ਨਿਆਰੋ ਰਹਿ ਜੇ ਪਰ ਹੈ ਬਿਗਾਰੀ,
0: ਤੇ ਜੇ ਅਸੀਂ ਇਹਨਾਂ ਨਾਲੋਂ ਵੱਖਰੇ ਰਹੇ ਤਾਂ ਹੋ ਸਕਦਾ ਹੈ ਕਿ ਵਿਗਾੜ ਪੈ ਜਾਵੇ। ਜੇ ਸਤਿਗੁਰੂ ਜੀ ਦੇ ਨਾਲੋਂ ਅਸੀਂ ਦੂਰ ਰਹੇ, ਕਿਉਂਕਿ ਜੋ ਇਹਨਾਂ ਦੇ ਕੋਲ ਫੌਜ ਹੈ, ਜਿਵੇਂ ਇਹਨਾਂ ਦਾ ਪ੍ਰਭਾਵ ਹੈ, ਸਤਿਗੁਰੂ ਜੀ ਦੇ ਪ੍ਰਭਾਵ ਨੂੰ ਵੇਖ ਕੇ, ਸੂਰਮਿਆਂ ਨੂੰ ਵੇਖ ਕੇ ਬਾਦਸ਼ਾਹ ਜਹਾਂਗੀਰ ਦੇ ਮਨ ਵਿੱਚ ਵੀ ਡਰ ਪੈਦਾ ਹੋਇਆ ਕਿ ਜੇ ਅਸੀਂ ਇਹਨਾਂ ਤੋਂ ਦੂਰ ਰਹੇ, ਵੱਖ ਰਹੇ, ਤਾਂ ਕਿਤੇ ਇਹ ਨਾ ਹੋਵੇ ਸਤਿਗੁਰੂ ਜੀ ਸਾਡੇ 'ਤੇ ਹਮਲਾ ਕਰਕੇ ਦਿੱਲੀ ਦਾ ਜਿਹੜਾ ਰਾਜ ਭਾਗ ਹੈ ਉਹ ਖੋਹ ਲੈਣ। ਇਸ ਵਾਸਤੇ ਆਪਣੇ ਅਹਿਲਕਾਰਾਂ ਨੂੰ ਕਿੰਚ ਵੇਗ ਅਤੇ ਵਜ਼ੀਰ ਖਾਨ ਨੂੰ ਕਹਿਣ ਲੱਗਾ ਕਿ ਤੁਸੀਂ ਸਤਿਗੁਰੂ ਜੀ ਨੂੰ ਨਾਲ ਲੈ ਕੇ ਆਉਣਾ, ਇਹ ਨਾ ਹੋਵੇ ਕਿ ਸਤਿਗੁਰੂ ਜੀ ਇੱਥੇ ਰਹਿਣ ਅਤੇ ਸਾਡੇ ਨਾਲ ਇਹਨਾਂ ਦਾ

0: ਜਵਾਨ ਵੀ ਨੇ ਇਹਨਾਂ ਦੇ ਕੋਲ, ਚਮੂ ਫੌਜ ਵੀ ਇਹਨਾਂ ਦੇ ਕੋਲ ਹੈ ਅਤੇ ਇਹਨਾਂ ਦੀ ਇਸ ਵੇਲੇ ਸਰੀਰ 'ਤੇ ਜਵਾਨੀ ਹੈ।
1: ਹਮ ਢਿੱਗ ਰਹਿਣੋ ਇਹ ਭਲਾਈ
0: ਅਤੇ ਹਮ ਢਿੱਗ ਰਹਿਣੋ ਇਹ ਭਲਾਈ, ਜੇ ਸਾਡੇ ਕੋਲ ਰਹਿਣਗੇ ਨਾ ਇਹਦੇ ਵਿੱਚ ਹੀ ਸਾਡਾ ਭਲਾ ਹੈ।
1: ਮੈਂ ਪੀ ਕਹਿਓ ਆਪ ਚੜ ਆਏ,
0: ਇਹ ਕਹਿਣ ਲੱਗਾ ਕਿ ਮੈਂ ਵੀ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਲਾਹੌਰ ਦੇ ਵਿੱਚ ਚੱਲ ਕੇ ਆਉਣਾ ਕਰਿਓ।
1: ਨਤ ਤੁਮ ਦੋਨੋਂ ਬਿਨੈ ਸੁਣਾਏ,
0: ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ। ਸਤਿਗੁਰੂ ਜੀ ਕਹਿੰਦੇ ਸੀ ਕਿ ਅਸੀਂ ਜ਼ਰੂਰ ਆਵਾਂਗੇ, ਜੇ ਸਤਿਗੁਰੂ ਜੀ ਆਪ ਚੱਲ ਕੇ ਆਉਣ ਤਾਂ ਵਧੀਆ, ਅਤੇ ਜੇ ਉਹ ਥੋੜ੍ਹਾ ਸਮਾਂ ਰੁਕਣ ਤਾਂ ਤੁਸੀਂ ਉਹਨਾਂ ਨੂੰ ਬੇਨਤੀ ਕਰਕੇ

0: ਜੇ ਸਤਿਗੁਰੂ ਜੀ ਦੇ ਕੋਲ ਰਹਿਣਾ ਹੈ, ਉਹਨਾਂ ਦੇ ਕੋਲ ਰਹਿ ਕਰਕੇ ਤੁਸੀਂ ਸੋ ਖਿਆਲ ਰੱਖਣਾ ਹੈ।
1: ਸੈਨਾ ਸੰਗ ਆਪਣੇ ਰੱਖੋ।
0: ਹੁਣ ਤੁਸੀਂ ਇੱਥੇ ਰਹਿ ਕੇ ਆਪਣੀ ਜਿਹੜੀ ਫੌਜ ਹੈ ਉਹਨੂੰ ਨਾਲ ਰੱਖਣਾ ਹੈ।
1: ਬਿਨਾਂ ਬਿਲਮ ਆਵਨ ਅਭਲਖੋ।
0: ਫਿਰ ਸਤਿਗੁਰੂ

ਜਦੋਂ ਦੋਨਾਂ ਨੇ ਸੁਣਿਆ ਹੈ ਨਾ ਬਾਦਸ਼ਾਹ ਨੇ ਇਹਨਾਂ ਨੂੰ ਸਮਝਾਇਆ ਹੈ ਕਿ ਆਪਣੀ ਫੌਜ ਤੁਸੀਂ ਕੋਲ ਰੱਖਣੀ ਹੈ, ਬਿਨਾਂ ਦੇਰੀ ਤੋਂ ਤੁਸੀਂ ਵਾਪਸ ਲਾਹੌਰ ਸਤਿਗੁਰੂ ਜੀ ਨੂੰ ਲੈ ਕੇ ਆਉਣਾ ਹੈ। ਇਹ ਸੁਣ ਕੇ ਦੋਨਾਂ ਨੇ ਹੀ ਸਤਿਗੁਰੂ ਜੀ ਦਾ ਬੜਾ ਸਤਿਗੁਰੂ ਜੀ ਦੇ ਬਾਬਤ ਸੁਣ ਕੇ ਇਹਨਾਂ ਦੇ ਮਨ ਵਿੱਚ ਭਾਵਨਾ ਬਣੀ ਹੈ। ਬਾਦਸ਼ਾਹ ਦਾ ਇਹਨਾਂ ਨੇ ਚੁੱਕ

0: ਪਾਸਾ ਚੱਲਣ ਲੱਗਿਆਂ ਸਾਰੀ ਜਿਹੜੀ ਫੌਜ ਹੈ ਉਸਨੂੰ ਨਾਲ ਲਿਆ ਹੈ।
1: ਗਜ ਬਾਜਨ ਕੇ ਸ਼ਬਦ ਉਠਾਂਤੇ
0: ਜਿਸ ਵੇਲੇ ਸਾਧ ਸੰਗਤ ਜੀ ਪਾਤਸ਼ਾਹ ਜਹਾਂਗੀਰ ਆਪਣੀ ਫੌਜ ਨੂੰ ਲੈ ਕੇ ਲਾਹੌਰ ਨੂੰ ਚੱਲਿਆ ਹੈ ਨਾ,

0: ਸਭ ਚੜ੍ਹਾਈ ਨਿਜ ਸੰਗ ਹਕਾਰੀ। ਉਸ ਵੇਲੇ ਸਾਰਿਆਂ ਨੂੰ ਬੁਲਾ ਕੇ ਆਪਣੇ ਨਾਲ ਇਹਨਾਂ ਨੇ ਚੜ੍ਹਾਇਆ ਹੈ, ਕਿਉਂਕਿ ਇਹਨਾਂ ਦਾ ਜਿਹੜਾ ਡੇਰਾ ਹੈ ਨਾ ਉਹ ਸ੍ਰੀ ਅੰਮ੍ਰਿਤਸਰ ਤੋਂ ਬਾਹਰ ਹੈ। ਗੁਰੂ ਕੀ ਫੌਜ ਉਹ ਵੀ ਬਾਹਰ ਰੁਕੀ ਹੋਈ ਹੈ। ਸਤਿਗੁਰੂ ਜੀ ਦੀ ਜਿਹੜੀ ਫੌਜ ਉਸਨੂੰ ਵੀ ਨਾਲ ਲੈ ਕੇ, ਆਪਣੀ ਫੌਜਾਂ ਨੂੰ ਨਾਲ ਲੈ ਕੇ ਇਹਨਾਂ ਨੇ ਅੰਮ੍ਰਿਤਸਰ ਵੱਲ ਨੂੰ ਕੂਚ ਕੀਤਾ ਹੈ।
1: ਸਕਲ ਸੁਦਾਸਰ ਕੋ ਚਲ ਆਏ,
0: ਸਾਰੇ ਹੀ ਅੰਮ੍ਰਿਤਸਰ ਨੂੰ ਚੱਲ ਕੇ ਆਏ ਹਨ।
1: ਪੁਰ ਤੇ ਵਹਿਰ ਸਿਵਰ ਉਤਰਾਏ,
0: ਅੰਮ੍ਰਿਤਸਰ ਤੋਂ ਬਾਹਰ ਇਹਨਾਂ ਨੇ ਡੇਰਾ ਲਾਇਆ ਹੈ।
1: ਨਿਕਟ ਸੁਦਾਸਰ ਉਤਰੇ ਸਾਰੇ,
0: ਜੋ ਨਿਕਟ ਸੁਦਾਸਰ ਉਤਰੇ ਸਾਰੇ, ਸਾਰਿਆਂ ਨੇ ਅੰਮ੍ਰਿਤਸਰ ਦੇ ਨੇੜੇ ਉਤਾਰਾ ਕੀਤਾ ਹੈ।
1: ਭਜਨ ਕਰਹਿ ਦਰਸ ਕੋ ਧਾਰੇ,
0: ਗੁਰੂ ਕੇ ਸਿੱਖ ਹਰਿਮੰਦਰ ਸਾਹਿਬ ਵਿਖੇ ਗਏ ਨੇ, ਇਸ਼ਨਾਨ ਕੀਤਾ ਤੇ

0: ਘਰ ਦੇ ਵਿੱਚੋਂ ਸਾਧ ਸੰਗਤ ਜੀ ਸਾਰੀਆਂ ਹੀ ਰਸਤਾਂ ਵਸਤਾਂ ਪਹੁੰਚੀਆਂ ਹਨ।
1: ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਬੈਠੇ ਲਾਏ ਦੀਵਾਨ,
0: ਇੱਧਰ ਅਕਾਲ ਤਖ਼ਤ ਸਾਹਿਬ ਵਾਲੇ ਅਸਥਾਨ 'ਤੇ ਗੁਰੂ ਹਰ

0: ਇਸ ਨੂੰ ਚੰਡਾਲਾਂ ਦੇ ਹੱਥ ਫੜਵਾਇਆ ਹੈ। ਇਹਦੇ ਗਲ ਵਿੱਚ ਜਿਹੜਾ ਸੰਗਲ ਪਾਇਆ ਹੈ ਨਾ, ਉਹ ਚੰਡਾਲਾਂ ਦੇ ਹੱਥ ਵਿੱਚ ਫੜਾਇਆ ਹੈ।
1: ਆਨਿਓ ਗੁਰ ਬਾਜ਼ਾਰ ਕੇ ਥਾਈ,
0: ਜਿੱਥੇ ਗੁਰੂ ਕਾ ਬਾਜ਼ਾਰ ਹੈ ਉਸ ਬਾਜ਼ਾਰ ਥਾਣੀ ਇਸ ਨੂੰ ਲੈ ਕੇ ਆਉਂਦਾ ਹੈ।
1: ਦੁਰਬਲ ਭਇਓ ਸਜਾਇਨ ਦੀਨ,
0: ਬਹੁਤ ਹੀ ਸਜ਼ਾ ਇਹਨੂੰ ਦਿੱਤੀ ਹੈ ਜਿਸ ਕਰਕੇ ਇਸਦਾ ਸਰੀਰ ਬੜਾ ਕਮਜ਼ੋਰ ਹੋ ਗਿਆ ਹੈ।
1: ਜਰਾ ਆਰਬਲ ਬੜ ਬਲਹੀਨ,
0: ਇੱਕ ਹੁਣ ਸਤਸੰਗਤ ਜੀ ਉਮਰ ਵੀ ਇਹਦੀ ਵਡੇਰੀ ਹੋ ਚੁੱਕੀ ਹੈ, ਵਡੇਪਾ ਇਹਦੇ ਸਰੀਰ 'ਤੇ ਆ ਗਿਆ।

0: ਜਿਹੜੇ ਵਾਲ ਹਨ ਉਹ ਚਿੱਟੇ ਹੋ ਚੁੱਕੇ ਹਨ।
1: ਸਭ ਮੁੰਡਵਾਏ ਮੂਤਰ ਕੋ ਡਾਰੇ।
0: ਸਤਿ ਸੰਗਤ ਜੀ, ਇਹਨੂੰ ਸਜ਼ਾ ਦੇਣ ਵਾਸਤੇ ਇਹਦੇ ਸਿਹਰਾ ਅਤੇ ਮੁੱਖ 'ਤੇ ਜਿਹੜੇ

0: ਕਿ ਅਕੱਲੀ ਅਕੱਲੀ ਹੱਟੀ ਤੇ ਨਾ ਇਹਦੇ ਕੋਲੋਂ ਇੱਕ ਇੱਕ ਕੌੜੀ ਮੰਗਵਾਈ ਜਾ ਰਹੀ ਹੈ।
1: ਪੰਨੀ ਪੰਚ ਬਿਠਾਈ ਲਗਾਵੇ,
0: ਜਦੋਂ ਦੁਕਾਨ ਦੀ ਅੱਗੇ ਲੈ ਕੇ ਜਾਂਦੀ ਹੈ ਨਾ, ਇਹਨੂੰ ਕਹਿੰਦੇ ਹੈ ਕਿ ਮੰਗ ਕਹਿ ਕੇ ਮੈਨੂੰ ਕੌੜੀ ਦੇਵੋ। ਇਹ ਬੋਲ ਕੇ ਕੌੜੀ ਮੰਗਦਾ ਹੈ ਤੇ ਉੱਥੇ ਬਿਠਾ ਕੇ ਉਸ ਦੁਕਾਨਦਾਰ ਕੋਲੋਂ ਇਹਦੇ ਸਿਰ ਵਿੱਚ ਪੰਜ ਪੰਜ ਛਿੱਤਰ ਜਿਹੜੇ ਨੇ

0: ਦੂਸਰੀ ਦੁਕਾਨ 'ਤੇ ਇਹਨੂੰ ਲੈ ਕੇ ਜਾਂਦੀ ਹੈ, ਉੱਥੇ ਫਿਰ ਇਹਦੇ ਕੋਲੋਂ ਭੀਖ ਮੰਗਵਾਉਂਦੀ ਹੈ। ਇਹਨੂੰ ਕਹਿੰਦੇ ਕਿ ਮੰਗ, ਕੌੜੀ ਕੌੜੀ ਇਹਦੇ ਕੋਲੋਂ ਦੁਕਾਨ 'ਤੇ ਮੰਗਵਾਈ ਹੈ, ਨਾਲ ਹਰ ਇੱਕ ਦੁਕਾਨਦਾਰ ਦੇ ਕੋਲੋਂ ਇਸ ਦੇ ਸਿਰ ਵਿੱਚ ਜੁੱਤੀਆਂ ਮਰਵਾਈਆਂ ਹਨ।
1: ਇਸੀ ਪ੍ਰਕਾਰ ਤਹਾਂ ਬੈਠਾਵੇ,
0: ਇਸੀ ਪ੍ਰਕਾਰ ਤਹਾਂ ਬੈਠਾਵੇ, ਇਸੇ ਤਰ੍ਹਾਂ ਅੱਗੇ ਤੋਂ ਅੱਗੇ ਹਰ ਇੱਕ ਦੁਕਾਨ 'ਤੇ ਇਹਨੂੰ ਖੜਦੇ ਹਨ, ਭੀਖ ਮੰਗਵਾਉਂਦੇ ਹਨ ਅਤੇ ਬਿਠਾਉਂਦੇ ਹਨ।
1: ਉਰ ਕੇ ਬਾਰਕ ਹੋਏ ਸਮੁਦਾਏ,
0: ਸਤ ਸੰਗਤ ਜੀ ਸ਼ਹਿਰ ਦੇ ਜਿੰਨੇ ਵੀ ਬੱਚੇ ਸਨ ਉਹ ਸਾਰੇ ਇਕੱਠੇ ਹੋ ਕਰਕੇ
1: ਹਰਖ ਧਾਰ ਸੁਣ ਆਵਤ ਧਾਏ,
0: ਜਦੋਂ ਉਹਨਾਂ ਨੇ ਸੁਣਿਆ ਹੈ ਨਾ ਕਿ ਗੁਰ ਦੋਖੀ ਗੁਰੂ ਦੇ ਨਾਲ ਧਰੋਹ ਕਮਾਉਣ ਵਾਲਾ ਜੋ ਚੰਦੂ ਹੈ ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗ੍ਰਿਫਤਾਰ ਕਰ ਲਿਆ, ਉਹਦੇ ਗਲ ਵਿੱਚ ਸੰਗਲ ਪਾਇਆ, ਬਾਜ਼ਾਰ ਵਿੱਚ ਲਿਆ ਕੇ ਉਹਦੇ ਕੋਲੋਂ ਭੀਖ ਮੰਗਵਾ ਰਹੇ ਨੇ। ਇਹ ਸਾਰੇ ਬੱਚੇ ਸੁਣ ਕੇ ਨਾ ਖੁਸ਼ ਹੋ ਕੇ ਦੌੜ ਕੇ ਇਕੱਠੇ ਹੋ ਕੇ ਇਸ

0: ਸਤ ਸੰਗਤ ਜੀ ਦੇ ਮੱਥੇ ਤੇ ਜੁੱਤੀਆਂ ਖਾ ਖਾ ਕੇ ਚੋਟ ਲੱਗੀ ਹੈ, ਜਿਹਦੇ ਵਿੱਚੋਂ ਲਹੂ ਵਗ ਰਿਹਾ, ਜਿਵੇਂ ਇੱਕ ਮਹੰਤ ਹੁੰਦਾ ਹੈ ਨਾ, ਉਹਦੇ ਮੱਥੇ 'ਤੇ ਟਿੱਕਾ ਲਗਾ ਵੀ, ਅਤੇ ਮੰਨ ਲਓ ਜਿਹੜਾ ਇਹਦੇ ਮੱਥੇ ਵਿੱਚੋਂ ਖੂਨ ਵਗ ਰਿਹਾ ਹੈ, ਇਹਦੇ ਮੱਥੇ 'ਤੇ ਟਿੱਕਾ ਹੀ ਲੱਗਾ ਹੈ।
1: ਗਰ ਜੁੱਤਨ ਕੀ ਮਾਲ ਵਿਸਾਲਾ,
0: ਇਹਦੇ ਗਲ ਦੇ ਵਿੱਚ ਜੁੱਤੀਆਂ ਦੀ ਬਹੁਤ ਵੱਡੀ ਮਾਲਾ ਪਾਈ ਹੈ।
1: ਤ੍ਰਿਣ ਕੋ ਚੌਰ ਕਰ ਹੈ ਤਿਸ ਕਾਲਾ,
0: ਉਸ ਵੇਲੇ ਸਤਸੰਗਤ ਜੀ ਇਹਦਾ ਜਲੂਸ ਕੱਢਣ ਵਾਸਤੇ ਨਾ, ਇਹਦੇ ਸਿਰ 'ਤੇ ਕਹਿੰਦੇ ਨੇ ਤ੍ਰਿਣ ਕੱਖਾਂ ਦਾ ਇੱਕ ਝਾੜੂ ਜਿਹਾ ਬਣਾ ਕੇ ਉਹਦੇ

0: ਕੋਈ ਮਹੰਤ ਦੇ ਜਿਹੜੇ ਚੇਲੇ ਉਹਦੀ ਵਡਿਆਈ ਕਰਦੇ ਹੈ, ਮੰਨ ਲਓ ਕਿ ਇਹ ਜਿਹੜਾ ਇਸ ਨੂੰ ਖੋਟੇ ਬੋਲ ਬੋਲ ਰਹੇ ਨੇ ਨਾ ਬਾਲਕ ਅਤੇ ਸੰਗਤਾਂ, ਇਹਦੀ ਵਡਿਆਈ ਹੀ ਹੋ ਰਹੀ ਹੈ।
1: ਸਗਰੇ ਪੁਰ ਬਾਜ਼ਾਰ ਮੈਂ ਫੇਰਾ,
0: ਇਸ ਤਰ੍ਹਾਂ ਸਤਸੰਗਤ ਜੀ ਦੇ ਗਲ ਵਿੱਚ ਸੰਗਲ ਪਾ ਕੇ ਬਾਜ਼ਾਰ ਦੇ ਵਿੱਚ ਭੀਖ ਮੰਗਵਾ ਕੇ ਸਾਰੀ ਨਗਰ ਅਤੇ ਬਾਜ਼ਾਰ ਦੇ ਵਿੱਚ ਇਸ ਨੂੰ ਫੇਰਿਆ ਤਾਂ ਜ਼ਰੂਰ

0: ਵੱਡਾ ਗੁਰ ਧਰੋਹੀ ਸੀ, ਇਸ ਨੇ ਗੁਰੂ ਦੇ ਨਾਲ ਬੜਾ ਵੱਡਾ ਧਰੋਹ ਕਮਾਇਆ ਹੈ।
1: ਸ੍ਰੀ ਹਰਿ ਗੋਬਿੰਦ ਰਿਸ ਕਰ ਭਾਰੀ,
0: ਇਸ ਪਾਪੀ ਦੇ ਖੋਟੇ ਕਰਮ ਨੂੰ ਵੇਖ ਕਰਕੇ ਜਦੋਂ ਇਸ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਈ ਤਰ੍ਹਾਂ ਦੀ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ ਨਾ, ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੱਸਿਆ ਗੁਰਸਿੱਖਾਂ ਨੇ ਆਣ ਕੇ ਕਿ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਦੀਵਾਨ ਨੇ ਇਸ ਤਰ੍ਹਾਂ ਸ਼ਹੀਦ ਕੀਤਾ, ਉਸ ਵੇਲੇ ਵੀਰ ਰਸਤੇ ਵਿੱਚ ਆ ਕੇ ਫਿਰ ਇਹ ਵਚਨ ਕਹੇ ਸਨ।
1: ਗਹਿਨ ਪ੍ਰਤਗਿਆ ਕਠਨ ਉਚਾਰੀ,
0: ਉਸ ਵੇਲੇ ਇਸ ਨੂੰ ਫੜਨ ਵਾਸਤੇ ਸਾਰੀ ਸੰਗਤ ਦੇ ਸਨਮੁਖ ਸਤਿਗੁਰੂ ਜੀ ਨੇ ਪ੍ਰਤਗਿਆ ਕੀਤੀ ਸੀ।
1: ਕਰੀ ਸਫਤ ਬੜ ਪਾਤਕ ਹੋਏ,
0: ਮਹਾਰਾਜ ਜੀ ਨੇ ਉਸ ਵੇਲੇ ਵਚਨ ਕਿਹਾ ਸੀ ਕਿ ਜੇ ਅਸੀਂ ਇਸ ਚੰਦੂ ਪਾਪੀ ਨੂੰ ਨਾ ਫੜਿਆ, ਇਹਦੇ ਨੱਥ ਵਿੱਚ ਨਾ ਨਕੀਲ ਪਾਈ, ਤੇ ਅਸੀਂ ਸਾਨੂੰ ਬਹੁਤ ਵੱਡਾ ਪਾਪ ਲੱਗੇਗਾ।
1: ਸੁਣ ਕਰ ਨਿਸ਼ਚਾ ਕਰ ਹੈ ਨਾ ਕੋਈ,
0: ਤੇ ਜੇ ਅਸੀਂ ਇਹਨੂੰ ਨਾ ਫੜ ਸਕੀ ਨਾ, ਤੇ ਜਿਹੜਾ ਵੱਡਾ ਪਾਪ ਹੈ ਉਹ ਸਾਨੂੰ ਲੱਗੇ। ਤੇ ਉਸ ਵੇਲੇ ਜਿਹੜੇ ਗੁਰੂ ਕੇ ਪਿਆਰੇ ਸਨ ਉਹਨਾਂ ਨੇ ਇਸ ਗੱਲ 'ਤੇ ਭਰੋਸਾ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਅੱਗੇ ਕਵੀ ਜੀ ਜ਼ਿਕਰ ਕਰਦੇ ਹਨ।
1: ਬਾਲ ਬੈਸ ਤੇ ਭਖ ਹੈ ਆਨ,
0: ਕਈ ਜਿਹੜੇ ਸਨ ਨਾ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਨਹੀਂ ਸੀ, ਗੁਰੂ ਦੇ ਵਚਨਾਂ 'ਤੇ ਭਰੋਸਾ ਨਹੀਂ ਸੀ, ਉਹ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਇਹਨਾਂ ਦੀ ਅਜੇ ਬਾਲਕ ਅਵਸਥਾ ਹੈ, ਇਸ ਕਰਕੇ ਇਹ ਐਸੀਆਂ ਗੱਲਾਂ ਕਰ ਰਹੇ ਹਨ।
1: ਕਿਵ ਇਸ ਗਹਿ ਹੈ ਜੋ ਸਾਹੋ ਦੀਵਾਨ,
0: ਇਹ ਕਿਵੇਂ ਉਸ ਨੂੰ ਫੜ ਸਕਦੀ ਹੈ ਜੋ ਬਾਦਸ਼ਾਹ ਦਾ ਦੀਵਾਨ ਹੈ।
1: ਜੋ ਸਗਰੀ ਅਵਨੀ ਕੋ ਮਾਲਕ,
0: ਜੋ ਸਾਰੀ ਧਰਤੀ ਦਾ ਮਾਲਕ ਹੈ।
1: ਇਸ ਕੀ ਕਾਰ ਇਸੀ ਕੇ ਤਾਲਕ,
0: ਉਸਦੀ ਸਾਰੀ ਜਿਹੜੀ ਕਾਰ ਹੈ, ਸਾਰਾ ਜਿਹੜਾ ਕਾਰ ਵਿਹਾਰ ਹੈ ਉਹ ਇਹਦੇ ਅਨੁਸਾਰ ਹੈ, ਕਿਉਂਕਿ ਚੰਦੂ ਦੀਵਾਨ ਦੇ ਮੁਤਾਬਕ ਹੀ ਜਿਹੜਾ ਵੀ ਕੰਮ ਹੁੰਦਾ ਸੀ ਨਾ ਉਹ ਬਾਦਸ਼ਾਹ ਕਰਦਾ ਸੀ। ਕੋਈ ਵੀ ਕੰਮ ਕਰਨਾ ਸੀ ਨਾ ਤੇ ਉਹਦੇ ਵਾਸਤੇ ਪਹਿਲਾਂ ਚੰਦੂ ਦੀਵਾਨ ਦੀ ਬਾਦਸ਼ਾਹ ਸਲਾਹ ਲੈਂਦਾ ਸੀ, ਫਿਰ ਉਸ ਕੰਮ ਨੂੰ ਕਰਦਾ ਸੀ। ਇਸ ਕਰਕੇ ਲੋਕਾਂ ਦੇ ਮਨ ਵਿੱਚ ਇਹ ਸਹਿਮ ਬਣਿਆ ਹੋਇਆ ਸੀ, ਡਰ ਬਣਿਆ ਸੀ ਕਿ ਬਾਦਸ਼ਾਹ ਉਹਦੀ ਸਲਾਹ ਤੋਂ ਬਗੈਰ, ਉਹਨੂੰ ਪੁੱਛਣ ਤੋਂ ਬਗੈਰ ਕੋਈ ਕੰਮ ਨਹੀਂ ਕਰਦਾ, ਅਤੇ ਬਾਦਸ਼ਾਹ ਦੇ ਦੀਵਾਨ ਨੂੰ ਫੜਨਾ ਕਿਤੇ ਸੌਖੀ ਗੱਲ ਥੋੜ੍ਹਾ। ਜਿਹੜੀ ਇਹਨਾਂ ਨੇ ਉਹਨੂੰ ਫੜਨ ਦੀ ਪ੍ਰਤਿਗਿਆ ਕਰ ਲਈ ਹੈ, ਇਹ ਇਹਨਾਂ ਨੇ ਬਾਲਕ ਅਵਸਥਾ ਕਰਕੇ ਵਚਨ ਕਹਿ ਦਿੱਤਾ ਹੈ, ਪਰ ਇਹ ਇਹਨਾਂ ਦਾ ਵਚਨ ਪੂਰਾ ਨਹੀਂ ਹੋਵੇਗਾ।
1: ਛਲ ਬਲ ਤੇ ਪੂਰਨ ਖਲ ਖੋਟਾ,
0: ਇਹ ਜਿਹੜੇ ਸਿਆਣੇ ਲੋਕ ਸਨ ਜਾਣਦੇ ਸਨ ਕਿ ਇਹ ਛਲ ਅਤੇ ਵਾਲਾਂ ਦੇ ਵਿੱਚ ਪੂਰਨ ਹੈ ਅਤੇ ਬਹੁਤ ਖੋਟ ਦੇ ਨਾਲ ਭਰਿਆ ਹੋਇਆ ਹੈ।
1: ਜਿਸ ਕੋ ਹੁਕਮ ਨਾ ਕਿਨਹੂ ਹੋਟਾ,
0: ਜਿਸ ਦਾ ਹੁਕਮ ਕੋਈ ਨਹੀਂ ਮੋੜਦਾ, ਜੋ ਇਹ ਕਹਿ ਦਿੰਦਾ ਸੀ ਨਾ ਸਤਸੰਗ ਜੀ ਉਹੀ ਹੁੰਦਾ ਸੀ।
1: ਗਹਿਓ ਜਾਏ ਕਿਮ ਔਖੇ ਬਾਤ,
0: ਆਪਸ ਦੇ ਵਿੱਚ ਉਸ ਵੇਲੇ ਸਿਆਣੇ ਲੋਕ ਇਹ ਕਹਿੰਦੇ ਸੀ ਕਿ ਚੰਦੂ ਨੂੰ ਫੜਨਾ ਕੋਈ ਸੌਖੀ ਬਾਤ ਥੋੜ੍ਹਾ।

ਗੁਰੂ ਦਾ ਧਰੋਹੀ ਸੀ। ਭਾਵੇਂ ਕਿ ਇਹ ਗੁਰੂ ਧਰੋਹੀ ਹੈ ਪਰ ਉਹਦੇ ਸਰੀਰ ਦੇ ਨਜ਼ਦੀਕ ਜਾਣਾ ਜਾਂ ਉਹਦੇ ਸਰੀਰ ਨੂੰ ਕੋਈ ਦੁੱਖ ਦੇਣਾ ਇਹ ਗੁਰੂ ਵਾਸਤੇ ਬੜੀ

0: ਇਹ ਜਿਨ੍ਹਾਂ ਨੇ ਪਹਿਲਾਂ ਇਹ ਸੋਚਿਆ ਸੀ ਕਿ ਗੁਰੂ ਇਹਨੂੰ ਫੜ ਨਹੀਂ ਨਾ ਸਕਦਾ, ਅਤੇ ਜਦੋਂ ਉਹਨਾਂ ਵੇਖਿਆ ਹੈ ਤਾਂ ਫਿਰ ਉਹ ਕਹਿੰਦੇ ਕਿ ਇਹ ਜਿਹੜਾ ਹੰਕਾਰੀ ਮੂਰਖ ਸੀ ਇਹਦੇ ਪਾਪਾਂ ਨੇ ਹੀ ਇਹਨੂੰ ਜਿਹੜੀ ਇਹ ਸਜ਼ਾ ਦਵਾਈ ਹੈ, ਹੁਣ ਇਹ ਗੁਰੂ ਅੱਗੇ ਟੇਕ ਨਹੀਂ ਸਕਦਾ।
1: ਪਾਪ ਵਿਸਾਲ ਕਰ ਹੈ ਇਸ ਹਾਨੀ,
0: ਵੱਡੇ ਜਿਹੜੇ ਨੇ ਪਾਪ ਕੀਤੇ ਉਹੀ ਇਹਦਾ ਨਾਸ਼ ਕਰਨਗੇ, ਉਹੀ ਇਹਨੂੰ ਖਤਮ ਕਰਨਗੇ।
1: ਹੁਤੀ ਪ੍ਰਤੀਤ ਨਾ ਗਹਿਬੇ ਜਾਹੂ,
0: ਤੇ ਹੁਤੀ ਪ੍ਰਤੀਤ ਨਾ ਗਹਿਬੇ ਜਾਹੂ, ਜਿਹਨਾਂ ਨੂੰ ਭਰੋਸਾ ਹੀ ਨਹੀਂ ਸੀ ਕਿ ਸਤਿਗੁਰੂ ਜੀ ਇਸ ਨੂੰ ਗ੍ਰਿਫਤਾਰ ਕਰ ਲੈਣਗੇ, ਫੜ ਲੈਣਗੇ।
1: ਸ੍ਰੀ ਸਤਿਗੁਰੂ ਜੋਧਾ ਬਟ ਬਾਹੂ,
0: ਹੁਣ ਉਹੀ ਕਹਿੰਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹੁਤ ਵੱਡੇ ਯੋਧੇ ਨੇ, ਇਹਨਾਂ ਦੇ ਵਿੱਚ ਬੜਾ ਬਲ ਹੈ, ਇਹਨਾਂ ਨੇ ਜਿਹੜਾ ਵਚਨ ਕਿਹਾ ਹੈ ਉਹ ਪੂਰਾ ਕੀਤਾ ਹੈ।
1: ਹਰੀ ਪ੍ਰਤਗਿਆ ਪੂਰਨ ਸਾਰੀ,
0: ਆਪਣੇ ਕਹੇ ਹੋਏ ਸਾਰੇ ਜਿਹੜੇ ਵਚਨ ਨੇ ਉਹ ਇਹਨਾਂ ਨੇ ਪੂਰੇ ਕੀਤੇ ਹਨ।
1: ਗਹਿ ਮਾਰਿਓ ਪਿਤ ਸੱਤਰ ਕੁਚਾਰੀ,
0: ਜਿਹੜਾ ਖੋਟੀਆਂ ਚਾਲਾਂ ਨੂੰ ਚੱਲਣ ਵਾਲਾ ਗੁਰੂ ਦਾ ਦੁਸ਼ਮਣ ਸੀ, ਜਿਹਨੇ ਪਿਤਾ ਸਤਿਗੁਰੂ ਜੀ ਨੂੰ ਬੜੇ ਦੁੱਖ ਦੇ ਕੇ ਸ਼ਹੀਦ ਕੀਤਾ, ਉਸ ਨੂੰ ਪਕੜ ਕੇ ਹੁਣ

ਨੇ ਜਿਹੜਾ ਦਾਅਵਾ ਕੀਤਾ ਸੀ ਨਾ ਕਿ ਇਸ ਦੁਸ਼ਟ ਨੂੰ ਅਸੀਂ ਫੜ ਕੇ ਇਹਦੇ ਕੀਤੇ ਕੁਕਰਮਾਂ ਦੀ ਸਜ਼ਾ ਦੇਵਾਂਗੇ, ਅਤੇ ਹੁਣ ਉਹੀ ਕਹਿੰਦੇ ਆ ਜਿਹੜੇ ਕਹਿੰਦੇ ਸੀ ਇਹ ਗੱਲ ਹੋ ਨਹੀਂ ਸਕਦੀ, ਗੁਰੂ ਮਹਾਰਾਜ ਜੀ ਕਿਵੇਂ ਫੜ ਲੈਣਗੇ, ਅਤੇ ਹੁਣ ਉਹ ਆਪਣੀ ਰਸਨਾ ਤੋਂ ਕਹਿੰਦੇ ਮਹਾਰਾਜ ਜੀ ਨੇ ਜਿਹੜਾ ਦਾਅਵਾ

0: ਇੱਥੇ ਨਹੀਂ ਇਹਦਾ ਦੁੱਖ ਮਿਟ ਜਾਵੇਗਾ। ਇਹ ਬੀਬੀਆਂ ਕਹਿੰਦੀਆਂ ਨੇ ਕਿ ਮਰ ਕਰਕੇ ਜਦੋਂ ਨਰਕਾਂ ਵਿੱਚ ਪਵੇਗਾ ਨਾ, ਉੱਥੇ ਵੀ ਇਸ ਨੂੰ ਭਾਰੀ ਸਜ਼ਾ ਮਿਲੇਗੀ।
1: ਬਹੁਤ ਸਜਾਏ ਦੇ ਜਾਏ ਬਿਠਾਵਾ,
0: ਬਹੁਤ ਜ਼ਿਆਦਾ ਸਾਧ ਸੰਗਤ ਜੀ ਇਸ ਨੂੰ ਸਜ਼ਾ ਦਿੱਤੀ ਹੈ, ਸਾਰੇ ਨਗਰ ਵਿੱਚ ਫੇਰਿਆ ਹੈ, ਦੁਕਾਨ ਦੁਕਾਨ 'ਤੇ ਲਿਜਾ ਕੇ ਇਹਦੇ ਕੋਲੋਂ ਭੀਖ ਮੰਗਵਾਈ ਹੈ, ਸਾਰਿਆਂ ਕੋਲੋਂ ਇਹਦੇ ਪੰਜ ਪੰਜ ਛਿੱਤਰ ਮਰਵਾਏ ਨੇ। ਇਸ ਤਰ੍ਹਾਂ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ ਜਦੋਂ ਇਹਨੂੰ ਸਾਰੇ ਨਗਰ ਵਿੱਚ ਫੇਰ ਕੇ ਬਾਹਰ ਲੈ ਕੇ ਗਏ ਨੇ, ਉੱਥੇ ਬਿਠਾਇਆ ਹੈ।
1: ਸਾਮ ਚੰਡਾਲਨ ਮੇਲ ਮਿਲਾਵਾ,
0: ਅਤੇ ਚੰਡਾਲਾਂ ਦੇ ਨਾਲ ਫਿਰ ਇਸ ਨੂੰ ਮੜਾ ਦਿੱਤਾ ਹੈ।
1: ਖਾਣ ਪਾਣ ਤੇ ਨਹੀਂ ਸੋ ਕਰੇ,
0: ਉਹਨਾਂ ਦੇ ਨਾਲ ਹੀ ਜਿੱਥੇ ਚੰਡਾਲਾਂ ਦੇ ਕੂਕਰ ਨੇ ਨਾ, ਜਿਵੇਂ ਉਹਨਾਂ ਕੂਕਰਾਂ ਨੂੰ ਖਾਣ ਪੀਣ ਨੂੰ ਦਿੱਤਾ ਜਾਂਦਾ ਹੈ, ਉੱਥੇ ਉਹਨਾਂ ਦੇ ਨਾਲ ਹੀ ਇਹਨੂੰ ਵੀ ਖਾਣ ਪਾਣ ਕਰਵਾਇਆ ਜਾਂਦਾ ਹੈ।
1: ਜੂਤਨ ਸੀਸ ਕਸ਼ਟ ਕੋ ਭਰੈ,
0: ਸਿਰ ਵਿੱਚ ਹੁਣ ਸਤਸੰਗ ਜੀ ਸਾਰਾ ਦਿਨ ਇਹਦੀ ਜੁੱਤੀਆਂ ਵੱਜੀਆਂ, ਇਸ ਕਰਕੇ ਸਿਰ ਜਿਹੜਾ ਨਾ ਬੜਾ ਦੁੱਖ ਰਿਹਾ ਹੈ।
1: ਇੱਕ ਦੋ ਦਿਨ ਗੁਰਸਦਨ ਬਿਤਾਏ,
0: ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਦੋ ਦਿਨ ਆਪਣੇ ਘਰ ਵਿੱਚ ਬਤੀਤ ਕੀਤੇ ਹਨ।
1: ਖਾਂ ਵਜ਼ੀਰ ਬਹੁ ਬਿਨੈ ਮਿਲਾਏ,
0: ਅਤੇ ਸਤਿਗੁਰੂ ਜੀ ਦੇ ਕੋਲ ਵਜ਼ੀਰ ਖਾਂ ਨੇ ਆ ਕੇ ਬੜੀਆਂ ਫਿਰ ਬੇਨਤੀਆਂ

0: ਦਾਦਾ ਜੀ ਨੂੰ ਪਤਾ ਲੱਗਿਆ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਾਹੌਰ ਚੱਲੇ ਹੈ, ਵਿਛੋੜੀ ਕਰਕੇ ਫਿਰ ਇਹਨਾਂ ਨੇ ਬੜਾ ਦੁੱਖ ਮਹਿਸੂਸ ਕੀਤਾ ਹੈ।
1: ਸ੍ਰੀ ਹਰਗੋਬਿੰਦ ਧੀਰਜ ਦੀਨ।
0: ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਮਾਤਾ ਗੰਗਾ ਜੀ ਨੂੰ ਦੁੱਖ ਦੀ ਸਹਿਤ ਦੇਖਿਆ, ਮਨ ਵਿੱਚ ਵੈਰਾਗ ਵੇਖਿਆ ਨਾ, ਉਸ ਵੇਲੇ ਧੀਰਜ ਦਿੱਤੀ ਹੈ।
1: ਲਵਪੁਰ ਨਿਕਟ ਆਪ ਕੇ ਚੀਨ।
0: ਕਹਿਣ ਲੱਗੇ ਮਾਤਾ ਜੀ ਲਾਹੌਰ ਤੇ ਤੁਸੀਂ ਆਪਣੇ ਨੇੜੇ ਹੀ ਜਾਣਨਾ ਕਰੋ।
1: ਨਿਤ ਸੁਤ ਪ੍ਰਾਪਤ ਕੁਸਲ ਸਰੀਰ।
0: ਤੁਹਾਡੀ ਸਰੀਰ ਦੀ ਜੋ ਸੁੱਖ ਸਾਂਦ ਹੈ ਨਾ, ਉਸਦੀ ਮੈਂ ਰੋਜ਼ਾਨਾ ਹੀ ਖਬਰ ਲੈਂਦਾ ਰਹਾਂਗਾ। ਸਤਿਗੁਰੂ ਜੀ ਕਹਿੰਦੇ ਕਿ ਅਸੀਂ ਤੁਹਾਡੀ ਸਰੀਰ ਦੀ ਜੋ ਸੁੱਖ ਸਾਂਦ ਹੈ, ਕੁਸ਼ਲ ਪ੍ਰਸੰਨਤਾ ਹੈ, ਉਹ ਰੋਜ਼ਾਨਾ ਹੀ ਲੈਂਦੇ ਰਵਾਂਗੇ।
1: ਜਾਂ ਤੇ ਜਾਣ ਲਿਹੋ ਨਿਜ ਤੀਰ।
0: ਇਸ ਲਈ ਸਾਨੂੰ ਤੁਸੀਂ ਆਪਣੇ ਨੇੜੇ

0: ਨਮਸਕਾਰ ਕੀਤੀ ਅਤੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲੇ ਹਨ।
1: ਸਭ ਨਰ ਕਰਤ ਚੜਨ ਕੋ ਆਹਰ।
0: ਇੱਧਰ ਹੁਣ ਸਾਰੇ ਜਿਹੜੇ ਮਨੁੱਖ ਨੇ ਸਤਿਗੁਰੂ ਜੀ ਦੇ ਨਾਲ ਜਿਹੜੇ ਸਿੱਖ ਸੂਰਮੇ ਨੇ ਉਹ ਵੀ ਚੜਨ ਵਾਸਤੇ ਤਿਆਰੀ ਕਰ ਰਹੇ ਹਨ।
1: ਕਿਤਕ ਚੰਮੂ ਨਿਜ ਨਗਰ ਟਿਕਾਈ।
0: ਇੰਨੀ ਕੁ ਫੌਜ ਗੁਰੂ

0: ਉਹਨਾਂ ਦੀ ਡਿਊਟੀ ਲਾਈ ਹੈ, ਜ਼ਿੰਮੇਵਾਰੀ ਲਾਈ। ਸਤਿਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਹੈ,
1: ਚਪਲ ਤੁਰੰਗ ਬਲੀ ਪਰ ਚੜੇ।
0: ਸਤਿਗੁਰੂ ਜੀ ਚੰਚਲ ਬਲੀ ਘੋੜੇ ਦੇ ਉੱਪਰ ਸਵਾਰ ਹੋਏ ਹਨ।
1: ਧੌਸਾ ਬਜਿਓ ਆਨੰਦ ਉਰ ਵੱਡੇ,
0: ਜਿਸ ਵੇਲੇ ਚੱਲਣ ਦਾ ਨਗਾਰਾ ਵਜਿਆ ਨਾ, ਧੌਸਾ ਵਜਿਆ, ਚੂਬਾ ਲਾਈਆਂ ਨੇ ਸੂਰਮਿਆਂ ਨੇ,

0: ਇਸ ਤਰ੍ਹਾਂ ਸਾਧ ਸੰਗਤ ਜੀ ਲਾਹੌਰ ਦੇ ਰਸਤੇ 'ਤੇ ਸਤਿਗੁਰੂ ਜੀ ਨਾਲ ਵਜ਼ੀਰ ਖਾਨ ਨੂੰ ਲੈ ਕੇ ਚੱਲ ਪਏ ਹਨ। ਇਸ ਤੋਂ ਅੱਗੇ ਜਿਹੜਾ ਪ੍ਰਸੰਗ ਹੈ, ਜਿਵੇਂ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਾਹੌਰ ਵਿੱਚ ਪਹੁੰਚਣਗੇ, ਬਾਦਸ਼ਾਹ ਨੂੰ ਜਾ ਕੇ ਮਿਲਣਗੇ, ਇਹ ਜਿਹੜੀ ਕਥਾ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਨੇ ਬੜੀ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਹਰ ਜਸ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਕਰਨ, ਗੁਰੂ ਦੀ ਵਡਿਆਈ ਕਰਦਿਆਂ ਕਥਾ ਵਿਚਾਰ ਕਰਦਿਆਂ ਦਾਸ ਪਾਸੋਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋਈਆਂ ਨੇ। ਆਪਣੀਆਂ ਫੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
1: ਚੱਪਲ ਤੁਰੰਗ ਬਲੀ ਪਰ ਚੜੇ, ਧੌਸਾ ਬਜਿਓ ਆਨੰਦ ਉਰ ਬਡੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੋ ਸ਼ਰਧਾ ਕਰ ਸੇਵਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਛਿਆ ਕਰੇ ਸੋ ਹਮਰੀ ਰਛਿਆ ਕਰੇ।

ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੇਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਹਾਓ ਵਿਸ ਏ ਚਸਿਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ ਜੁਗਾਦਿਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰਵ ਸਿਮਰ ਸਿਮਰ ਸਿਖ ਪਾਵੈ ਕਲ ਕਲੀ ਤਨ ਵਾਹਿ ਮਿਟਾਵੈ ਸਿਮਰਵ ਜਸ ਵਿਸੰਭਰੀ ਕੈ ਨਾਮ ਜਪਤਾ ਗਨ ਤਨਿਕ ਵੇਦ ਪ੍ਰਾਨ ਸਿਮਰ ਸੁਦਾਖਿਅਰ ਕਿਨੇ ਰਾਮ ਨਾਮ ਇਕਾਖਿਅਰ ਕਿਨਕਾ ਏਕ ਜਿਹ ਜੀ ਵਸਾਵੈ ਤਾਂ ਕਿ ਮਹਿਮਾ ਗਨ ਨਾਵੈ ਕੰਖੀ ਏਕਾ ਦਰਥ ਤੁਹਾਰੂ ਨਾਨਕ ਹੁਨ ਸੰਗ ਮੋਹਿ ਉਦਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨਾ ਵਸਾਇ ਪ੍ਰਭ ਕੇ ਸਮਨ ਦੂਖ ਜਮਨਸਾਇ ਪ੍ਰਭ ਕੇ ਸਿਮਰਨ ਕਾਲ ਪਰ ਹਰਾਇ ਪ੍ਰਭ ਕੇ ਸਮਨ ਦੁਸਮਨ ਟਰਾਇ ਪ੍ਰਭ ਸਿਮਰਤ ਕਹਿ ਬਿਘਨ ਲਾਗੈ ਪ੍ਰਭ ਕੇ ਸਿਮਰਨ ਆਨੰਦ ਨ ਜਾਗੈ ਪ੍ਰਭ ਕੇ ਸਿਮਰਨ ਪਾਵਨ ਨਾਮ ਵਿਆਪੈ ਪ੍ਰਭ ਕੇ ਸਮਨ ਦੁਖ ਨਾ ਸੰਤਾਪੈ ਪ੍ਰਭ ਕੇ ਸਮਨ ਸਾਧਕ ਸੰਗ ਸਰਵਨ ਧਨ ਨਾਨਕ ਰੰਗ ਪ੍ਰਭ ਕੇ ਸਿਮਰਨ ਰਿਧ ਸਿਧ ਨਾਮ ਨਿਰਧ ਹੋ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸਾ ਦੂਜਾ ਪ੍ਰਭ ਕੇ ਸਿਮਰਨ ਤੀਰਥ ਸਨਾਨੀ ਪ੍ਰਭ ਕੇ ਸਿਮਰਨ ਦਰਗਹ ਮਾਨੀ ਪ੍ਰਭ ਕੇ ਸਿਮਰਨ ਹੋਇ ਸੁਪਰਾਇ ਪ੍ਰਭ ਕੇ ਸਿਮਰਨ ਸੁਫਲ ਫਰਾ ਸ੍ਰੀ ਸਿਮਰਹਿ ਜਨਾਬ ਸਿਮਰਾਇ ਨਾਨਕ ਤਾ ਕਲਾ ਗੋਪਾਈ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਦਰੇ ਊਚਾ ਪ੍ਰਭ ਕਾ ਸਿਮਰਨ ਤ੍ਰਸਨਾ ਬੁਝਾਇ ਪ੍ਰਭ ਕਾ ਸਿਮਰਨ ਸਭ ਕੇਸ ਸੋਜਾਇ ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾਉ ਪ੍ਰਭ ਕਾ ਸਿਮਰਨ ਪੂਰਨ ਆਸਾਉ ਪ੍ਰਭ ਕਾ ਸਿਮਰਨ ਮਨ ਕੀ ਮਿਲ ਜਾਇ ਅੰਮ੍ਰਿਤ ਨਾਮ ਅੰਮ੍ਰਿਤ ਮਹਿ ਸਮਾਇ ਪ੍ਰਭ ਜੀ ਵਸ ਹੈ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਾ ਸਿਮਰਹਿ ਸੀ ਧਨਵੰਤ ਪ੍ਰਭ ਕਾ ਸਿਮਰਹਿ ਸੀ ਪਾਤਵੰਤ ਪ੍ਰਭ ਕਾ ਸਿਮਰਹਿ ਸੀ ਜਨ ਪਰਵਾਨ ਪ੍ਰਭ ਕਾ ਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੀ ਬੇ ਮਹਤਾ ਜੀ ਪ੍ਰਭ ਕਉ ਸਿਮਰਹਿ ਸੀ ਸਰਬਗੇ ਰਾਜੀ ਪ੍ਰਭ ਕਉ ਸਿਮਰਹਿ ਸੀ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਵਨਾਸੀ ਸਿਮਰੰਤੀ ਲਾਗ ਜਨਾਬ ਦਇਆਲਾ ਨਾਨਕ ਜਨਕ ਮੰਗਲ ਵਾਲਾ ਪ੍ਰਭ ਕਉ ਸਿਮਰਹਿ ਸੀ ਪਰਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਦਬਰਹਾਰੀ ਪ੍ਰਭ ਕਉ ਸਿਮਰਹਿ ਸੀ ਮੁਖ ਸੁਹਾਵੀ ਪ੍ਰਭ ਕਉ ਸਿਮਰਹਿ ਤਿਨ ਸੁਖ ਵਿਹਾਵੈ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾਉ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਨ ਅਨੰਦ ਕਨੇਰ ਪ੍ਰਭ ਕਉ ਸਿਮਰਹਿ ਬਸ ਹਰ ਨੇਰ ਸੰਤ ਕਿਰਪਾ ਤੇ ਅਨੰਦ ਜਾਗ ਨਾਨਕ ਸਿਮਰਨ ਪੂਰੇ ਉਪਾਗ ਪ੍ਰਭ ਕਉ ਸਿਮਰਨ ਕਾਰਜ ਪੂਰੇ ਪ੍ਰਭ ਕਉ ਸਿਮਰਨ ਕਵ ਹੋ ਨਾ ਚੂਰੇ ਪ੍ਰਭ ਕਉ ਸਿਮਰਨ ਹਰ ਗੁਣ ਬਾਣੀ ਪ੍ਰਭ ਕਉ ਸਿਮਰਨ ਸਹਿਜ ਸਮਾਨੀ ਪ੍ਰਭ ਕਉ ਸਿਮਰਨ ਨਿਹ ਚਰਾਸਨ ਪ੍ਰਭ ਕਉ ਸਿਮਰਨ ਕਮਰ ਵਿਗਾਸਨ ਪ੍ਰਭ ਕਉ ਸਿਮਰਨ ਅਨਹਦ ਜਨ ਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਹਿ ਸੀ ਜਨ ਜਨ ਕੋ ਪ੍ਰਭ ਆਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਲਗਬੀ ਦੇ ਉਪਾਇ ਹਰ ਸਿਮਰਨ ਪਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹ ਕੁੰਟ ਜਾਤੇ ਹਰ ਸਿਮਰਨ ਧਾਰਿ ਸਭ ਧਰਨ ਸਿਮਰ ਸਿਮਰ ਹਰਿ ਕਾਰਨ ਕਰਨਾ ਹਰ ਸਿਮਰਨ ਕੀਓ ਸਕਲ ਅਵਕਾਰ ਹਰ ਸਿਮਰਨ ਮਹਿ ਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘਾਟ ਕਰਨਾਥਾ ਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਸਾਦ ਹਸਪਤਿ ਜਹ ਮਾਤ ਪਿਤਾ ਸੁਤਮੀਤ ਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਇ ਜਹ ਮਹ ਪਾਇਆ ਅੰਦੂ ਜਮਦਰ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਰ ਹੋਇਆ ਦੁਪਾਰੀ ਹਰ ਕੋ ਨਾਮ ਕਿਨ ਮਾਹਿ ਉਧਾਰੀ ਅਨਕ ਪੁਨਹ ਚਰਨ ਕਰ ਤਨਹਿ ਤਰੈ ਹਰ ਕੋ ਨਾਮ ਕੂੜ ਪਾਪ ਪਰ ਹਰਾਇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਪ ਸੁਖ ਨੇਰੇ ਸਕਲ ਸ੍ਰਿਸ਼ਟ ਪਰਾਜ ਦੁਖੀ ਹਰ ਕੋ ਨਾਮ ਜਪਤ ਹੋਇ ਸੁਖੀਆ ਲਾਹ ਗੁਰੂ ਰਿਬੰਧਨ ਪਰ ਹਰ ਕੋ ਨਾਮ ਜਪਤ ਨਿਸ ਤਰ ਅਨਕ ਮਾਇਆ ਰੰਗ ਤੀਖ ਨਾਮ ਬੁਝਾਵੈ ਹਰ ਕੋ ਨਾਮ ਜਪਤ ਆਗ ਹੈਵੈ ਜਿਸ ਮਾਰਗ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਸਨਾਮ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਛੂਟ ਨਹਿ ਕੋਟ ਲਖ ਬੈ ਨਾਮ ਜਪਤ ਤਹ ਪਾਰ ਪਰਾਹੀ

ਉਤਪਾਪ ਹੋਇ ਸਨਾਮ ਜਪ ਹਮਾਰਾ ਰੰਗ ਨਾਨਕ ਪਾਈਐ ਸਾਧਕ ਸੰਗ ਜਿਹ ਮਾਰਗ ਕੀ ਗਨ ਜਹਨ ਕੋਸਾ ਹਰ ਕ ਨਾਮ ਊਹਾ ਸੰਗ ਤੋਸਾ ਜਹ ਪੈਡਾ ਮਹੰਦ ਗੁਬਾਰਾ ਹਰ ਕ ਨਾਮ ਸੰਗ ਜੀ ਆਰਾ ਜਹ ਪੰਥ ਤੇਰਾ ਕੋ ਨ ਸੰਜਾਨੂ ਹਰ ਕ ਨਾਮ ਤਹਨਾਰ ਪਛਾਨੂ ਜਹ ਮਹਾਪਾਨ ਤਬਦ ਬਹੁ ਕਾਮ ਤਿਹ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਹਾਂ ਤ੍ਰਿਖਾ ਮਹ ਤੂੰ ਜਾ ਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕਾ ਨਾਮ ਦਾਸ ਕਿਓਟ ਹਰ ਕੇ ਨਾਮ ਉਤਰ ਜਨ ਕੋਟ ਹਰ ਜਹ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕੁਮਾਰ ਹਰ ਜਨ ਕ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿ ਨਦਾਨ ਮਨ ਤਨ ਰੰਗ ਰਤੀ ਰੰਗੀ ਕਹਿ ਨਾਨਕ ਜਨਕ ਬਿਰਤ ਬਿਬੇਕ ਹਰ ਕਾ ਨਾਮ ਜਨਕਾ ਮੁਕਤ ਜੁਗਤ ਹਰ ਕਾ ਨਾਮ ਜਨਕਾ ਦ੍ਰਵਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਾਬ ਪਰ ਨਾ ਭੰਗ ਹਰ ਕਾ ਨਾਮ ਜਨਕ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ

ਸੰਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਕਰੂ ਕੁਮਾਰ ਮੰਦ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਣ ਤੰਤ ਜਾ ਤਿਹ ਦੇਹ ਕਹ ਬਸ ਸਾਧਨਾ ਕਰ ਮਨ ਦੀ ਕਬੂ ਨ ਵਿਖਿਆ ਟਰੈ ਜਲ ਤੁਵੈ ਬਸ ਦੇਹ ਅਨੀਤ ਸੁਧ ਕਹਾ ਹੋਈ ਕਾਜੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਇਨ ਕਰਾਂ ਉਦਰੀ ਪਤਤ ਬਹਮੂਚ ਬਹੁਤ ਸਿਆਣ ਬਜਮ ਕਾ ਪਾਵਿਆ ਪਿਆਨਕ ਜਤਨ ਕਰ ਤ੍ਰਿਸਨਾ ਤ੍ਰਾਪੈ ਪੀਖਾਨੀ ਕਗਨ ਬੋਜੈ ਕੋਟਿ ਉਪਾਵ ਤਰਗਨ ਸਿਜੈ ਸੂਟ ਸਨਹ ਊਪ ਪਿਆਲ ਮੂਹੇ ਬਿਆ ਬਹਮਾਇਆ ਜਾ ਰਵਰ ਕਰ ਤੂ ਸਕਦੀ ਜਮ ਡਾਨੈ ਗੋਬਿੰਦ ਭਜਨ ਬਿਨ ਤੇਲ ਨਹੀਂ ਮਾਨ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਪੂਰਾ ਸਹਿਜ ਸੁਭਾਈ ਚਾਰ ਪਦਾਰਥ ਜੀ ਕੋ ਮੰਗ ਸਾ ਜਨਕ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਟਾਵੈ ਹਰ ਹਰ ਨਾਰਦਾ ਸਦਗਾਵੈ ਜੇ ਕੋ ਆਪਣੇ ਸੋਭਾ ਲੋਰਾ ਸਾ ਸੰਗਿਹ ਹਮੈ ਸੁਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਕ ਸਰਣੀ ਉਪਰੈ ਜਿਹ ਜਨ ਕਾਉ ਪ੍ਰਭ ਦਸ ਵਿਆਸ ਨਾਨਕ ਤਾ ਕੋ ਬੈਰ ਬਲ ਜਾ ਸਾ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾ ਸੰਜਾ ਕੋ ਮਿਟੈ ਅਭਿਮਾਨ ਆਪ ਸਕਾਉ ਜੋ ਜਾਣੈ ਨੀਚਾ ਸੋ ਕਨਿਆ ਸਭ ਤੀ ਉਚਾ ਜਾ ਕਾ ਮਨ ਹੋਇ ਸਕਲ ਗਿਰੀਂਦਾ ਹਰ ਹਰਿ ਨਾਮ ਤਿਨ ਕਾਟ ਕਾਟ ਜੀ ਨਾਮ ਰਪਨੀ ਤੀ ਬੁਰਾ ਮਿਟਾ ਨਾਮ ਵੇਖ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਾਨ ਸਮਦ੍ਰਿਸ਼ਟੀ ਤਨ ਅਨਕੋ ਪਾ ਪੁਨ ਨਹੀਂ ਦੇ ਪਾ ਨਿਰ ਧਨ ਕਰ ਧਨ ਤੀਰੋ ਨਾਉ ਥਾਵੇ ਕਉ ਨਾਉ ਤੀਰਾ ਥਾਉ ਨੇ ਮਾਨੇ ਕਬਰ ਤੀਰ ਮਾਨ ਸਗਲ ਕਟਾ ਕੋ ਦੀਵ ਦਾਨ ਕਰਨ ਕਰਾਵਨ ਹਰ ਸਵਾਮ ਸਗਲ ਕਟਾ ਕੇ ਅੰਦਰ ਜਾਮੇ ਆਪਣੀ ਗਾਤ ਮਿਤ ਜਾਨ ਆਪੀ ਆਪਣ ਹੰਗਾ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਤੇ ਹੋਏ ਅਵਰ ਨਾ ਜਾਨਸ ਨਾਨਕ ਅਵਰ ਨਾ ਜਾਨ ਸਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਾਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹਰਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਦੇ ਹੋ ਉਤਮ ਥਾ ਨਾਨਕ ਜਿਹ ਕਾਟ ਵਸ ਹਰ ਨਾਮ ਸਲੋਕ ਨਿਰ ਗੁਣੀ ਹਰ ਇਹ ਅਨਿਆ ਸਭ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਚੀਤ ਰਾਖ ਨਾਨਕ ਨਿਵ ਹੀ ਨਾਲ ਅਸ਼ਟਪਦੀ ਪਰ ਮਈਆ ਕੇ ਗੁਣਚੇਤ ਪਰਾਨੀ ਕਰਨ ਉਤੇ ਕਹੁੰ ਦ੍ਰਿਸ਼ਟਾ ਨੇ ਜਿਨ ਤੂੰ ਸਾਜ ਸਵਾਰ ਸੀ ਕਾਰਿਆ ਕਰ ਵਗਨ ਮਹਿ ਜਿਨ ਹੈ ਉਹ ਬਾਰਿਆ ਬਾਰ ਬੇਵਸ ਥਾ ਤੁਝ ਪਿਆਰਾ ਦੂਤ ਪਰ ਜੋ ਬਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖਾ ਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਸ਼ੁ ਨਾ ਬੁਝੈ ਬਖਸ਼ ਲਿਹੋ ਤਾ ਨਾਨਕ ਸਿ ਜਜ ਪ੍ਰਸਾਦ ਤਾਰੂ ਉਪਰ ਸੁਖ ਬਸੈ ਸੁਤ ਪ੍ਰਾਦਮੀਤ ਬਨਤਾ ਸੰਘ ਹੈ ਸਹਿਜ ਪ੍ਰਸਾਦ ਪੀ ਵਹ ਸੀਤਲ ਜਲਾ ਸੁਖਦਾਇ ਪਾਵਨ ਪਾਵ ਕਮਲਾ ਜ ਪ੍ਰਸਾਦ ਭੋਗ ਹੈ ਸਭ ਰਸਾ ਸਗ ਸਮਗਰੀ ਸੰਗ ਸਾਤ ਬਸਾ ਦੀਨੇ ਹਸਤ ਪਾਵ ਕਰਨ ਨੀਤਰ ਰਸਨਾ ਤਿਸਹ ਤਿਆਗ ਅਵਰ ਸੰਗ ਰਚਨਾ ਸੇ ਦੋਖ ਮੂੜੰਦ ਵਿਆਪੀ ਨਨਕਾਰ ਲਿਹੁ ਪ੍ਰਵਿਆਪੀ ਆਦਿ ਅੰਤ ਜੋ ਰਖਨ ਹਾਰ ਤਿਸ ਸਿਉ ਪ੍ਰੀਤ ਨ ਕਰਾ ਕੋ ਵੈਰ ਜਗ ਸਿਵਾ ਨਵਨਿਤ ਪਾਵੈ ਤਾ ਸਿਉ ਮੂੜ ਮਨ ਨਹਿ ਦਾਵੈ ਜੋ ਠਾਕੁਰ ਸਦ ਸਦਾ ਹਜੂਰ ਤਾ ਕੋ ਅੰਧ ਹੈ ਜਾਂਦ ਤੂ ਜਗ ਟਹਿਲ ਪਾਵੈ ਦੁਰਗ ਮੈਨ ਤਿਸਹ ਬਸਾ ਨਮਕ ਦਿਆ ਜਾਨ ਸਦਾ ਸਦਾ ਹੁਕੁਲਨ ਹਰ ਨਾਨਕ ਰਖਨ ਹਰ ਅਪਾਰ ਰਤਨ ਤਿਆ ਕੌੜੀ ਸੰਗਰਾਚਾ ਸਾਚ ਛੋਟ ਝੂਠ ਸੰਗ ਮਾਚਾ ਜੋ ਛੱਡਨ ਸਵਾਸ ਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾ ਨ ਛੋਟ ਜਾਇ ਤੁ ਸਰਾਮ ਕਰ ਸੰਗ ਸਹਾਇ ਤਿਹ ਪਰ ਹਰ ਚੰਦਨ ਲੀਪ ਤਾਰਾ ਤੁਇ ਕਰਤ ਪ੍ਰੀਤ ਪਾਸਮ ਸੰਗ ਹੋਯੰਤ ਕੂ ਮਹਿ ਪਤਤ ਵਿਕਰਾ ਨਾਨਕਾ ਲਿਹੁ ਪ੍ਰਭ ਦਯਾਲ ਕਰਤੂਤ ਪਸੂ ਕਿ ਮਾਨਸ ਜਾਤ ਲੂਕ ਪਿਆਰਾ ਕਰੈ ਦਿਨ ਰਾਤ ਬਾਹਰ ਵੇਖ ਅੰਤਰ ਮਰ ਮਾਇਆ ਸ਼ਬ ਸਨਾਹਿ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸੁਨਾਨ ਅੰਤਰ ਵਿਆਪੈ ਰੂਪ ਸਮਾਨ ਅੰਤਰ ਕਨ ਬਾਹਰ ਤਾਂ ਸਵਾਹ ਗਲ ਪਾਥਰ ਕੈਸ ਤਰਿਆ ਥਾ ਜਗ ਅੰਤਰ ਬਸ ਪ੍ਰਭਾਵ ਨਾਨਕ ਪੀ ਜਨ ਸਹਿਜ ਸਮਾਇ ਤੂ ਸੁਨ ਅੰਧ ਕੈਸ ਮਾਰਗ ਪਾਵ ਕਰ ਗਹਿ ਲਿਹੁ ਨਿਵਹਾਵੈ ਕਹ ਬੁਜਾਰਤ ਬੂਜਾ ਟੂਰਨ ਕਹਿ ਗਾਇ ਤਾਉ ਸਮਝੈ ਪੂਰਾ ਕਹ ਬਿਸਨ ਪਾਤ ਗਾਵੈ ਗੁੰਗ ਜਤਨ ਕਰੈ ਤਾਉ ਪੀ ਸੋਰ ਪੰਗ ਕਹਿ ਪਿੰਗਰ ਪਰਬਤ ਪਾਰ ਪਵਨ ਨਹੀਂ ਹੋ ਤੂ ਹੈ ਉਸ ਗਵਨ ਕਰ ਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਾਰਾ ਸੰਗ ਸਹਾਈ

ਝੂਠ ਬੇਕਾਰ ਮਹਾਂਲੋਭ ਧਰੋਹ ਇਹ ਆਹੂ ਜੁਗਤ ਬਿਹਾਨੀ ਕੇ ਜਨਮ ਨਾਨਕ ਰਾਖ ਲਿਖੋ ਆਪਨ ਕਰ ਕਰਮ ਹੈ ਤੂੰ ਠਾਕੁਰ ਤੁਮ ਪੈਰ ਦਸ ਜੀਵ ਪਿੰਨ ਸਭ ਤੇਰੀ ਰਾਹ ਤੁਮ ਵਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਹਨੇਰੇ ਕੋਇ ਨਾ ਜਾਣਾ ਤੁਮਰਾ ਤੂੰ ਜੇ ਤੇ ਊਚਾ ਭਗਵਾਨ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆ ਕਾਰੀ ਤੁਮਰੀ ਕਾਤਮੇ ਤੁਮ ਹਿ ਜਾਨੀ ਨਾਨਕ ਦਾਸ ਸਦਾ ਕੁਰਬਨ ਸਲੋਕ ਦੀਨ ਹਰ ਪ੍ਰਾ ਛੋੜ ਕਰ ਆਗੇ ਹਾਂ ਸਵਾਇ ਨਾਨਕ ਕਹੂ ਨਾਸੀ ਜੈ ਬਿਨ ਨਾਵੈ ਪਤ ਜੈ ਅਸ਼ਟਪਤੀ ਦਾਸ ਬਸ ਤੁਲੇ ਪਾਛਾ ਪਵੇ ਇੱਕ ਬਸ ਕਾਨ ਮੇ ਖੋਟ ਗਵਾਵੈ ਏਕ ਪੀਨਾ ਦੀ ਦਸ ਬੀਹਰ ਲਈ ਤਾਉ ਮੁਗੜਾ ਕਹੂ ਕਹਾ ਕਰੀ ਜਸ ਠਾਕੁਰ ਸਿਉ ਨਾਹ ਚਾਰ ਤਾ ਕੋ ਕੀ ਜੈ ਸਦ ਨਮਸਕਾਰਾ ਜਗ ਮਨ ਰਾਗ ਪਰਮ ਮੀਠਾ ਸਰਵ ਸੁਖ ਤਾਹ ਮਨ ਬੂਠਾ ਜਹ ਜਨ ਆਪਣਾ ਹੁਕਮ ਆਇਆ ਸਰਵ ਥੋਕ ਨਾਨਕ ਤਿਨ ਪਾਇਆ ਅਗਾਨ ਤਸਾ ਹੋ ਆਪਣੀ ਦੀ ਰਾਸ ਖਾਦ ਪੀਤ ਪਰਤ ਆਨੰਦ ਰਾਸ ਆਪਣੀ ਅਮਾਨ ਕਹਿ ਬਾਹਰ ਸਾਹੂ ਦੀ ਅਗਿਆਨੀ ਮਨ ਰੋਸ ਕਰੀ ਆਪਣੀ ਪ੍ਰਤੀ ਦਾ ਵੀ ਖੋਹ ਬਾਹਰ ਉਸਕਾ ਵਿਸ਼ਵਾਸ ਨਾ ਹੋਵੇ

ਪਛਤਾਵੈ ਜੋ ਦਿਵਸ ਆਇ ਸੋ ਚਾਲ ਨਾਲ ਲਪਟ ਰਹੇ ਹੋ ਤਹਾਂ ਦਾ ਅੰਧਾਰ ਬਟਾਊ ਸਿਉ ਜੋ ਲਾਵੈ ਨਿਰਹਤਾ ਕਉ ਹਾਥ ਨਾਵੈ ਕੀਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਇਆ ਪਗਲੈ ਲਾਇ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨਵਾਰ ਮਿਥਿਆ ਕੌਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤਿਆ ਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਤਰੂਹ ਮੂਹ ਮਨ ਮਿਥਿਆ ਆਪ ਸੁਪਰ ਕਰਤ ਕੁਮਾਰ ਹਸਤ ਹਿਰ ਭਗਤ ਸਾਧ ਕੀ ਸਰਨ

ਕਾਰ ਬਿਨੁ ਬੁਝਿ ਮਿਥਿਆ ਸਭ ਭਾਈ ਸਫਲ ਦੇਹ ਨਾਨਕ ਹਰਿ ਹਰਿ ਨਾਮ ਲੈ ਬਿਰਤਿ ਸਾਗਤ ਗਿਆਰ ਜਸ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥ ਨਾ ਬਿਨਾ ਤਾਨੰਦ ਮੋਕਾਵਤ ਤਾਕ ਦੁਰਗੰਧ ਸਿਮਰਨ ਦੇ ਦਿਨ ਰੈਨ ਬ੍ਰਥਾ ਬਿਹਾਈ ਮੇਕ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾਮ ਤਾਨ ਤਾਂਤੀ ਜਨ ਜਿਹ ਘਾਟ ਬਸਿਓ ਹਰਿ ਨਾਉ ਨਾਨਕ ਤਾਕ ਬਲ ਬਲ ਜਾਓ ਔਰ ਰਹਿਤੇ ਅਬਰ ਕਾ ਸ਼ਬਰ ਕਮਾਵਤ ਮਨ ਪ੍ਰੀਤ ਮੁਖਮ ਕੰਡ ਲਾਵਤ ਜਾਨਨ ਹਰ ਪ੍ਰਭੁ ਪ੍ਰਵੀਨ ਬਾਹਰ ਪੀਖ ਨ ਕਾਹੁ ਪੀਨ ਅਵਰ ਅਪਦੇਸ ਆਪ ਨ ਕਰੇ ਆਵਤ ਜਬ ਜਨਮਾ ਮਹਾਰਾਜ ਕਾਂਤਰ ਬਾਸਾ ਨਿਰੰਕਾਰ ਸੀ ਤਰਾ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤ ਨਾਨਕ ਉਨ ਜਾਨ ਚਰਨ ਪਰਾਤਾ ਕਰੋ ਬੀਨ ਦਿਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਮਨ ਆਪ ਆਪ ਆਪ ਕਰਤ ਨੀਰਾ ਕਹ ਤੂਰ ਜਨਾਵਤ ਕਹ ਬਜਾਵਤ ਨੀਰਾ ਉਪਾਵ ਸਿਆਮ ਸਕਲ ਤੇਰਾ ਸਭ ਕਹ ਜਾਣੇ ਆਤਮ ਕੀ ਰਹਿਤ ਜਿਸ ਪਾਵਿਤ ਹਿਲੇ ਲੜਾਏ ਥਾਂ ਥਰੰਤਰ ਰਹਿਆ ਸਮਾਏ ਸੋ ਸਯੋਗ ਜਿਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨਕ ਕਰੀ ਸਲੋਕ ਕਾਮ ਕਰੋ ਦਰ ਲੋ ਮੋਹ ਬਿੰਸ ਜੈ ਹਮੀਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੀ ਤਿਸ ਠਾਕੁਰ ਕਉ ਰਾਖ ਮਨ ਮਾਹੀ ਜਿਹ ਪ੍ਰਸਾਦ ਸੁਗੰਧਿਤ ਤਨ ਲਾਵਹਿ ਤਿਸ ਕੋ ਸਿਮਰਤ ਪਰਮਗਤ ਪਾਵਹਿ ਜਿਹ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਬਸਨਾਠ ਪਹਿਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਹਿ ਭੋਗ ਨਾਨਕ ਸਦਾ ਧਿਆਈ ਹੈ ਧਿਆਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸੈ ਤਿਆਗਤ ਪ੍ਰਭਾਵ ਜੇ ਪ੍ਰਸਾਦ ਸੁਖ ਸੇਜ ਸੋਈ ਜਾ ਮਨਾਸ਼ ਪੈਰ ਤਾ ਕੋ ਜਗ ਗਾਵੀ ਜਾ ਜੇ ਪ੍ਰਸਾਦ ਉਜ ਸਭ ਕੋ ਮਾਨਾ ਮੁਖ ਤਾ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਈ ਕਿਉਰ ਪਾਰ ਬ੍ਰਹਮ ਪ੍ਰਭ ਜੀ ਜਬ ਦਰਗ ਮਨ ਪਾਵੇ ਨਾਨਕ ਪਦ ਸੇਤੀ ਕਰ ਜਾਵੇ ਹੰਜੀ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵ ਦਸਰਾਮ ਸਨੇਹ ਜੇ ਪ੍ਰਸਾਦ ਤੇਰਾ ਉਹ ਲਾ ਰਹਿ ਮਨ ਸੁਖ ਪਾਵੇ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਸ਼ਦਰ ਢਾ ਕੇ ਮਨ ਸਰਣਿ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾ ਪਾਹੁ ਚਮਨ ਸਾ ਸਾ ਸਿਮਰੋ ਪ੍ਰਭੁ ਚ ਜੇ ਪ੍ਰਸਾਦ ਪਾਇ ਤੋ ਲਭ ਦੇਹ ਨਾਨਕ ਤਾਗ ਭਗਤ ਕਰੀ ਜੇ ਪ੍ਰਸਾਦ ਆਪੂਖਨ ਪਹਿਰਿ ਜਮਨ ਤੇ ਸਿਮਰਤ ਕੁਮਾਰ ਸੀ ਜੈ ਜੇ ਪ੍ਰਸਾਦ ਅਸਵ ਹਸਤਾ ਸਵਾਰਿ ਮਾਨ ਦਹ ਪ੍ਰਭ ਕਉ ਕਬੂ ਨਭ ਸਰ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ ਪੁਰੇ ਪ੍ਰਭ ਆਪਣੇ ਮਨ ਜੈਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤਿ ਸਹਿਤ ਆਈ ਤੇ ਸਹਿਤ ਆਈ ਜੇ ਕਾ ਰੱਖੈ ਈ ਹਾਉ ਹੈ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁਨ ਬਹੁਦਾ ਨੂੰ ਮਨ ਆਠ ਪੈਰ ਕਰ ਤਸੈ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਆਹੁ ਹਾਰੀ ਤਿਸ ਪ੍ਰਭ ਕਾ ਸਾਸ ਸਾਹ ਚਤਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਨੂੰ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਨਰਾਜ ਜੇ ਪ੍ਰਸਾਦ ਤੇਰੀ ਉਪਾਇਤ ਰੰਗ ਗੁਰੂ ਪ੍ਰਸਾਦ ਨਾਨੂ ਜਾ ਸਕਾ ਹੈ ਜਿਹ ਪ੍ਰਸਾਦ ਸੁਨਹ ਕਰਨ ਨਾਥ ਜੇ ਪ੍ਰਸਾਦ ਪੀਖ ਬਿਸਮਾਜ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਬਸਨਾ ਜੇ ਪ੍ਰਸਾਦ ਹਸਤ ਕਰ ਚਲਹ ਜੇ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਪ੍ਰਭ ਤਿਆਗ ਬਰਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਦਿਖ ਪ੍ਰਾ ਕੋ ਮੂਰ ਨਾ ਮਨ ਬਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਮਨ ਮੂੜ ਤੋਦਾ ਕੋ ਜਬ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਜ ਰੀ ਮਨ ਮੇਰੇ ਤੂੰ ਤਾ ਸਿਵਰਾਜ ਜਿਹ ਪ੍ਰਸਾਦ ਸਭ ਕੀ ਗਾ ਤੋਏ ਨਾਨਕ ਜਾਪ ਜਾਪੈ ਜਬ ਸੋਆ ਜਪਾਈ ਜਾਪੈ ਸੋ ਨਾਮ ਆਪ ਗਾ ਵਾਈ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੋਏ ਪ੍ਰਗਾਹ ਪ੍ਰਭੁ ਦਇਆ ਤਿਕੁਣ ਵਿਗਾਹ ਪ੍ਰਭ ਸੋ ਪ੍ਰਸਾਨ ਬਸੈ ਮਨ ਸੋਏ ਪ੍ਰਭ ਦਇਆ ਤੂੰ ਮੈਂ ਤੂਤ ਮੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨ ਕਰਮ ਰਾਇਆ ਜੇਤ ਜੇਤ ਲਾਭ ਹੋ ਤੇਤ ਲਗਹਿ ਹਰਨਾਥ ਨਾਨਕ ਕਿਨਕਾ ਕਛੂ ਨ ਹਾਥ ਸਲੋਕ ਅਗਮ ਅਗਾਦ ਹੁਕਾਰ ਬ੍ਰਹਮ ਸੋਏ ਜੋ ਜੋ ਕਹਿ ਸੁਮਗਤਾ ਸੁਨਮਿਤਾ ਨਾਨਕ ਬਿਨਵੰਤਾ ਸਾਧ ਜਨ ਗਿਆ ਚਰਜ ਕਥਾ ਅਸ਼ਟਪਦੀ ਸਾਧ ਕਸੰਗ ਮੁਖ ਉਜਲੋਤ ਸਾ ਸੰਗਮ ਸਗਲੀ ਖੋਤ ਸਾਧ ਖੰਗ ਮਿਟੈ ਅਭਿਮਾਨ ਸਾਧ ਖੰਗ ਪ੍ਰਗਟੈ ਸੁਗਿਆਨ ਸਾਧ ਖੰਗ ਬੁਝੈ ਪ੍ਰਭ ਨੀਰਾ ਸਾ ਸੰਗ ਸਾਵਤਨ ਬੀਰਾ ਸਾਧ ਖੰਗ ਪੈ ਨਾਮ ਰਤਨ ਸਾਧ ਖੰਗ ਕੂਰ ਜਤਨ ਸਾਧ ਕੀ ਮਹਿਮਾ ਵਰਨ ਕਾਨ ਪ੍ਰਾਨ ਨਾਨਕ ਸਾਧ ਸੁਭ ਪ੍ਰਮਾਸ ਮਨ ਸਾਧ ਸੰਗ ਗੋਚਰ ਮਿਲਾ ਸਾਧ ਹੰ ਸਦਾ ਪ੍ਰਫੁੱਲ ਸਾਧ ਹੰ ਆਵਹ ਬਸ ਪੰਚਾ ਸਾ ਸੰਗ ਮ੍ਰਤ ਰਹਿ ਪੁੰਚਾ ਸਾ ਸੰਗ ਸਭ ਗਿਰੀ ਸਾਧ ਕ ਸੰਗ ਮਨੋਹਰ ਬੈਨ ਸਾਧ ਕ ਸੰਗ ਨ ਕਤ ਹੁੰ ਦਾਵੈ ਸਾ ਸੰਗ ਸਿਤ ਮਨ ਪਾਵੈ ਸਾਧ ਖੰ ਵਾਇ ਤੁ ਪੇਨ ਸਾ ਸੰਗ ਨਾਨ ਪ੍ਰਭ ਸੁ ਪ੍ਰਸੰਨ ਸਾ ਸੰਗ ਦੁਸਮ ਸੰਗ ਵੀ ਸਾਧ ਕ ਸੰਗ ਮਹਾ ਪਨੀਤ ਸਾਧ ਸੰਗ ਕੇ ਸ ਸਿਉ ਨਹਿ ਬੈਰ ਸਾਧ ਖੰਗ ਨ ਬੀਗਾ ਪੈਰ ਸਾਧ ਕਸੰਗ ਨਾਹਿ ਕੁਮੰਦ ਸਤਸੰਗ ਜਨ ਪਰਮਾਨੰਦ ਸਾਧ ਖੰਗ ਨਾਹਿ ਹਤਾਪ ਸਾਧ ਖੰਗ ਤਾਜਾ ਸਭ ਆਪ ਆਪ ਜਨ ਸਾਧ ਬਡਾਈ ਮਨ ਸਾਧ ਪ੍ਰਭੂ ਬਨਾਈ ਸਾਧ ਖੰਗ ਨਾ ਕਬੂ ਸਤਾਵੇ ਸਾਧ ਖੰਗ ਸਦਾ ਸੁਖ ਪਾਵੇ ਸਾਧ ਸੰਗ ਬਸਤਾ ਗੋਚਲ ਸਾਧੁ ਕਸੰਗ ਜਾਦੂ ਸਹ ਸਾਧ ਕਸੰਗ ਬਸੈ ਥਾਨ ਊਚੈ ਸਾਧੂ ਕਸੰਗ ਮਹਿਲ ਪਾਹੂ ਚੈ ਸਾਧੁ ਖੰਗ ਦ੍ਰਿੜਾ ਸਭ ਧਰਮ ਸਾਧੁ ਹੰਕੀ ਉਲ ਪਾਰ ਬ੍ਰਹਮ ਸਾਧੁ ਖੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਇਨ
ਸਾਧੁ ਕਸੰਗ ਸਭ ਕੁਰੀ ਅਧਾਰੈ ਸਾਧ ਸੰਗ ਸਾਜਨ ਵੀਤ ਕੁਟਾਮ ਨਿਹਤਾਰੈ ਸਾਧੁ ਕਸੰਗ ਸੋ ਧਨ ਪਾਵੈ ਜਿਹ ਧੰਤੀ ਸਾਹਿਬ ਕਵਰ ਸਾਵੈ ਸਾਧ ਸੰਗ ਧਰਮ ਰਾਈ ਕਰੀ ਸਿਵਾ ਸਾਧੁ ਸੰਗ ਸੋਭਾ ਸੁਰ ਦੇਵਾ ਸਾਧੁ ਕਸੰਗ ਪਾਵ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧੁ ਸੰਗ ਸਰਬ ਥਾਨ ਕਾਮਨਾ ਨੂੰ ਸਾਧੁ ਸੰਗ ਸਫਲ ਜਨਾਮ ਸਾਧੁ ਸੰਗ ਨਹੀਂ ਕਾਸ਼ ਕਾਲ ਦਰਸ਼ਨ ਪੀੜਤ ਹੋ ਤਨਹਾਲ ਸਾਧੁ ਕਸੰਗ ਕਲੂਖਤ ਹਰੈ ਸਾਧੁ ਸੰਗ ਨਰਕ ਪਰ ਹਰੈ ਸਾਧੁ ਸੰਗ ਈ ਹੈ ਉਹ ਹੈ ਸੁਹੇਲਾ ਸਾਧ ਸੰਗ ਬੇਸ਼ਰਤ ਹਰ ਮੇਰਾ ਜੋ ਇਸ਼ ਹੈ ਸੋਈ ਫਰ ਪਾਵ ਸਾਧੁ ਸੰਗ ਬਿਰਥਾ ਜਾ ਪਾਰ ਬਨਮ ਸਾਧ ਰਿਤ ਬਸੈ

ਸੰਗਤ ਸੰਗ ਲਗਾ ਪ੍ਰਮੀਠਾ ਸਾਧੂ ਕਸੰਗ ਘਾਟ ਘਾਟੀਠਾ ਸਾਧ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹਮਾਰੀ ਸਾਧੂ ਸੰਗ ਬੇਟੇ ਸਭ ਰੂਪ ਨਾਨ ਸਾਧ ਬੇਟੇ ਸੰਯੋਗ ਸਾਧਗੀ ਮਹਿਮਾ ਬੀਤ ਨਾ ਜਾਨ ਹੈ ਜੇਤਾ ਸੁਨ ਹੈ ਤੇਤਾ ਬਖਿਆਨ ਸਾਧਗੀ ਉਪਮਾ ਦੇਹ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਪਾਰ ਪੂਰ ਸਾਧੂ ਸੋਭਾ ਕਾ ਨਾਹੀ ਅੰਤ ਸਾਧੂ ਸੋਭਾ ਸਦਾ ਬੇਅੰਤ ਸਾਧੂ ਸੋਭਾ ਉੱਚਤੇ ਉੱਚ ਸਾਧੂ ਸੋਭਾ ਮੂ ਉੱਚਤੇ ਮੂਚ ਸਾਧੂ ਸੋਭਾ ਸਾਧ ਬਣੇ ਆਈ ਨਾਨ ਸਾਧ ਪ੍ਰਾਪ ਭੇਦ ਨਾ ਪਾਈ ਸੁਖ ਮਨ ਸਾਚਾ ਮੁੰਖ ਸਾਚਾ ਸੋਇਆ ਵਰਨਾ ਪੀਖਿਨ ਕੋਏ ਨਾਨਕ ਹੀ ਲੱਛਣ ਬ੍ਰਹਮ ਗਿਆਨੇ ਹੋਇਆ ਹਸਪਤੀ ਬ੍ਰਹਮ ਗਿਆਨ ਸਦਾ ਨਿਰਲੀਪ ਜਹ ਜਾਲਮ ਕਮਲਾ ਲੀਪ ਬ੍ਰਹਮ ਗਿਆਨ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਉ ਲਾਗਤ ਰੂਪਵਾਨ ਬ੍ਰਹਮ ਗਿਆਨ ਕਾ ਤੀਰ ਜੀ ਕਹਿ ਜਿਉਂ ਵਸੁਦਾ ਕੋ ਖੋਤਾ ਕੋ ਚੰਦਰੀ ਬ੍ਰਹਮ ਗਿਆਨ ਕਾ ਹੈ ਗੁ ਨਾਉ ਨਾਨਕ ਜਿਉਂ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨ ਨਿਰਮਲ ਤੇ ਨਿਰਮਲਾ ਜੈ ਸਿ ਮੈਲ ਨਾ ਲਾਗੈ ਚਲਾ ਬ੍ਰਹਮ ਗਿਆਨ ਕਮਨ ਹੋਏ ਪ੍ਰਕਾਸ਼ ਜਹ ਤਾਰੂ ਪ੍ਰਾਕਾਸ਼ ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾਹੀ ਅਭਿਮਾਨ ਬ੍ਰਹਮ ਗਿਆਨ ਊਚ ਦੂਚਾ ਮਨ ਆਪਣਾ ਹੈ ਸਬਦ ਨੀਚਾ ਬ੍ਰਹਮ ਗਿਆਨ ਸੇ ਜਨ ਪੈ ਨਾਨਕ ਜਨ ਪ੍ਰਭ ਆਪ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਯਾਤ ਬ੍ਰਹ ਬ੍ਰਹਮ ਗਿਆਨ ਜੀ ਨਾ ਬ੍ਰਹਮ ਗਿਆਨ ਕੇ ਸਭ ਉਪਰ ਮਾਇਆ ਬ੍ਰਹਮ ਗਿਆਨ ਕਹਿ ਬੁਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰ ਸਿ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰ ਸਿ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੇ ਨਵਲ ਜੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਨਹ ਬਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰਵ ਕਰ ਮਾਹ ਬ੍ਰਹਮ ਗਿਆਨ ਕਾ ਨਾਹ ਧੰਦਾ ਬ੍ਰਹਮ ਗਿਆਨ ਲਈ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਏ ਸੁਪਲਾ ਬ੍ਰਹਮ ਗਿਆਨ ਸੁਫਲ ਫਲਾ ਬ੍ਰਹਮ ਗਿਆਨ ਸੰਗ ਸਗਲੇ ਵਧਾਰ ਨਾਨਕ ਬ੍ਰਹਮ ਗਿਆਨ ਜਾਉ ਪਾਇਆ ਸਗਲ ਸੰਸਾਰ ਬ੍ਰਹਮ ਗਿਆਨ ਕਾ ਏਕਾ ਰੰਗ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਨਵਾਹ ਨਾਨਕ ਬ੍ਰਹਮ ਗਿਆਨ ਕਾ ਨਹੀਂ ਵਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਦ ਬ੍ਰਹਮ ਗਿਆਨ ਕਾ ਨਿਰਵਨਵੰਤ ਬ੍ਰਹਮ ਗਿਆਨ ਜਿਸ ਕਰ ਪ੍ਰਵਿਆਪ ਬ੍ਰਹਮ ਗਿਆਨ ਕਾ ਬੜ ਪ੍ਰਤਾ ਬ੍ਰਹਮ ਗਿਆਨ ਕਾ ਤਰਹ ਬੜ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਲ ਬਲ ਜਾਈਆ ਬ੍ਰਹਮ ਗਿਆਨ ਕਾਉ ਕੋ ਜੈ ਹਮੇਸ਼ਰ ਨਾਨਕ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨ ਕੀ ਕੀਮਤ ਨਾਹੀਂ ਬ੍ਰਹਮ ਗਿਆਨ ਕਾ ਸਗਲ ਮਨ ਵਾਹੀ ਬ੍ਰਹਮ ਗਿਆਨ ਕਾ ਕਵਨ ਜਾਣਾ ਭੇਦ ਬ੍ਰਹਮ ਗਿਆਨ ਕਾ ਸਦਾ ਦੇਸ ਬ੍ਰਹਮ ਗਿਆਨ ਕਾ ਕਥਿਆ ਨਾ ਜੈ ਅਦਾ ਖੇਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕਿਮਿਤ ਕੌਣ ਬਖਾਨ ਬ੍ਰਹਮ ਗਿਆਨ ਕਾ ਬ੍ਰਹਮ ਗਿਆਨ ਜਾਣਾ ਬ੍ਰਹਮ ਗਿਆਨ ਕਾ ਅੰਤਰਾ ਪਾ ਨਾਨ ਬ੍ਰਹਮ ਗਿਆਨ ਕਉ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈਨ ਵਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਾ ਸਭ ਉਪਰਾਤ ਬ੍ਰਹਮ ਗਿਆਨ ਕਾ ਸਗਲ ਆਕਾਰ ਬ੍ਰਹਮ ਗਿਆਨ ਅਵਨਿਰੰਕਾਰ ਬ੍ਰਹਮ ਗਿਆਨ ਕੇ ਸੋਭਾ ਬ੍ਰਹਮ ਗਿਆਨ ਬਨੀ ਨਾਰ ਬ੍ਰਹਮ ਗਿਆਨ ਸਰਬ ਕਾ ਧਨ ਸਲੋਕੁਰ ਧਾਰ ਜੋ ਅੰਤਰ ਨਾਮ ਸਰਬ ਮੈਂ ਭੀਖਾ ਭਗਵਾ ਨਿਮਖ ਨਿਮਖਾਕ ਨਮਸਕਾਰ ਨਾਨਕ ਹੋਇਆ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹਿ ਰਸਨਾ ਪਰਸ ਮਨ ਮਹਿਪ੍ਰੀਤ ਨਿਰੰਜਨ ਦਰਸ ਉਪਾਰ ਤ੍ਰਿਆ ਰੂਪਨਾ ਪੀਖਾ ਨੇਤਰ ਸਾਧਗੀ ਟਹਿਰ ਸੰਤ ਸੰਖੇਤ ਕਰਨ ਨਾ ਸੁਨੈ ਕਾਹੂ ਕਿ ਨਿੰਦਾ ਸਕਤੇ ਜਾਣੇ ਉਸ ਕਮਨ ਦਾ ਗੁਰਪ੍ਰਸਾਦ ਵਿਖਿਆ ਪਰ ਹਰਾ ਮਨ ਕੀ ਬਾਹ ਨਮਨ ਤੇ ਡਰ ਇੰਦਰੀ ਜੇਤ ਪੰਜ ਦੁਖ ਤੇ ਰਹਿਤ ਨਾਨਕ ਗੁਣ ਵਧੇ ਕੋਇ ਸਾ ਪਰ ਵੈ ਸੁਨੋ ਸੋ ਜਹ ਉਪਰ ਸੋ ਪ੍ਰਸੰਨ ਬਿਸਨ ਕੁਮਾਇ ਦੁਹ ਪੈਨ ਕਰਮ ਕਰ ਦੁਆ ਨਹਿ ਕਰਮ ਦਹ ਵੈ ਸੁਨੋ ਕਾ ਨਿਰਮਲ ਤਰਮ ਕਾਹ ਪਰ ਕੀ ਛਾ ਨਹਿ ਵੈ ਛਾ ਕੇਵਲ ਭਗਤ ਕੀਰਤਨ ਸੰਗਰਾਜ ਮੰਤਨ ਅੰਤਰ ਸਿਮਰਨ ਗੋਪਾਲ ਸਭ ਪ੍ਰਭੁਤ ਕਿਰਪਾ ਰਵ ਦ੍ਰਿੜਾ ਬ੍ਰਹ ਨਮ ਜਪਾਵੇ ਨਾਨਕ ਹੋ ਵੈ ਸਾਨੂੰ ਕਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਰੰਗ ਸਗਲ ਤਿਆਗ ਦੋਸ਼ ਕਮਾਨ ਤੇ ਬਿਨ ਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪ ਮਾਲਕ ਹੋਵੇ ਦੁਹ ਭਗਵਤ ਕੀ ਮਾਤ ਉਤਮ ਹੋਵੈ ਭਗਵੰਤ ਕੀ ਟਹਿਲ ਕਰ ਨਿਤ ਨਿਯਤ ਮੰਤ ਨਰਪ ਬਿਸਨ ਪ੍ਰੀਤ ਹਰਗਚਨ ਹਰਦਾ ਬਸਵ ਨਾਨਕ ਹੈ ਭਗਵਤੀ ਭਗਵੰਤ ਕਉ ਪਾਵੈ ਸੁਪੰਡਿਤ ਜੋ ਮਨ ਪ੍ਰਭੂਤ ਰਾਮ ਨਵਾਤਮਾ ਸੋਧ ਰਾਮ ਨਮਸਾਰ ਰਾਹ ਪੀਵੈ ਉਹ ਸੁਪੰਡਿਤ ਕਾਪਦੀਸ ਜਾਗ ਜੀਵ ਹਰਿ ਕਥਾ ਹਿਰਦਾ ਬਸਵ ਸੁਪੰਡਿਤ ਫਿਰ ਜੋ ਨਾ ਆਵੀਤ ਪ੍ਰਾਣ ਸਿਮਰ ਦੂਜੈ ਮੂਲ ਸੁਖ ਮਹਿ ਜਾਣੈ ਸਥੂਰ ਚਹ ਵਰਨਾ ਕੁਦੀਪਦੀਸ ਨਾਨਕ ਸੁਪੰਡਿਤ ਕਉ ਸਦਾ ਦੀਸ ਬੀਜ ਮੰਤਰ ਸਰਬ ਕੋ ਗਿਆਨ ਚਹਵਰ ਨਾਮ ਹੈ ਜਪੈ ਕੋ ਨਾਮ ਜੋ ਜੋ ਜਪੈ ਤੁਸਗਾ ਤੁਸ ਸਾਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਵਰਤਾਰ ਪਾਸ ਪ੍ਰੀਤ ਮੁਕਤ ਪਾਤਰ ਕਵਤਾਰ ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ ਕਾਹੂ ਜੁਗਤ ਕਿਤਾ ਨਾ ਪਾਈਆ ਧਰਮ ਨਾਨਕ ਤੁਸ ਮੇਰਾ ਜਿਸ ਲਿਖਿਆ ਦੁਰਕਰਮ ਜਿਸ ਕਾ ਮਨ ਪਾਰ ਬ੍ਰਹਮ ਕਰਨ ਵਾਹ ਦਸ ਕਾ ਨਾਮ ਸਤ ਰਾਮ ਦਾ ਸਾਤਮ ਰਾਮ ਦਸਨ ਦਰਿਆ ਦਾਸ ਦਸੰ ਤਰਨ ਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਂ ਸੋ ਦਾਸ ਤਰਗ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰ ਤਿਸ ਦਾਸ ਕਉ ਸਭ ਸੋਜੀ ਪਰ ਸਗਲ ਸੰਗਾ ਤੁਮ ਉਦਾਸ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਹਿਤਾਵੈ ਜੀਵਨ ਮੁਖ ਸੋਗ ਹਾਵੈ ਤੈਸਾ ਹਰਖ ਤੈਸਾ ਸੋਗ
ਸਦਾ ਆਨੰਦ ਤਹਿ ਵਿਯੋਗ ਤਹਿ ਸਵਰਣ ਤੈ ਸਿਵ ਸਮਾਟੀ ਤੈ ਸਮ੍ਰਿਤ ਤਹਿ ਵਿਖਾਟੀ ਤੈ ਸਮਾਨਤ ਸਭ ਮਾਨਤ ਸਰੰਗ ਤੈ ਸਾਰਾ ਜਾਨ ਜੁਵਰ ਤਾਇ ਸਾਈ ਜੁਗਤ ਨਾਨਕ ਉਹ ਪੁਰ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇਤ ਜੇਤ ਕਰ ਰਾਖੈ ਤੈ ਸਤਿ ਨਾਉ ਆਪਿ ਕਰਨ ਕਰਾਉ ਜੋਗ ਪ੍ਰਭ ਪਾਵੈ ਸੋਇ ਫਨ ਹੋਗ ਬਸਰ ਆਪ ਹਿਆਨਤ ਤਰੰਗ ਰਖਨ ਜਹਿ ਪਾਰ ਬ੍ਰਹਮ ਕੇ ਰੰਗ ਜੈ ਸਿਮਾਤ ਦੀ ਤੈ ਸਭ ਪ੍ਰਕਾਸ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸੁਨੈਨ ਪੈਨ ਹੈ ਸਲੋਕ ਉਸਤਤ ਕਰਿ ਅਨੇਕ ਜਾਨ ਅੰਤਨਾ ਪੈਰਾ ਪੈਰ ਨਾਨਕ ਰਚਨਾ ਪ੍ਰਭ ਰਚੀ ਭਵੇ ਤਨਕ ਪ੍ਰਕਾਰ ਰਾਸ਼ਟਰਪਤੀ ਕਈ ਕੁਟ ਹੋਈ ਪੂਜਾਰੀ ਕਈ ਕੁਟ ਆਚਾਰ ਵਿਆਹ ਹਰਿ ਕਈ ਕੁਟ ਪਏ ਤੀਰਥਵਾਸ ਕਈ ਕੁਟ ਬਨ ਪ੍ਰਮਾ ਉਦਾਸ ਕਈ ਕੁਟ ਵੇਦ ਕੇ ਸਰੋਤੀ ਕਈ ਕੁਟ ਤਪੀ ਸਰੋਤੀ ਕਈ ਕੋਟ ਆਤਮ ਧਿਆਨ ਧਾਰਹਿ ਕਈ ਕੋਟ ਕਾਉ ਕਾ ਵਿਚਾਰ ਕਈ ਕੁੰਡ ਅਵਤਨ ਨਾਮ ਧਿਆਵਹਿ ਨਾਨਕ ਕਰਤੀ ਕਾਂਤਨਾ ਪਾਵਹਿ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਕੋਰ ਕਈ ਕੋਟ ਪਰ ਦਰਬ ਕਾਵਿ ਹਿਰ ਹੈ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ੍ਰਮ ਮਾਹੀ ਕਈ ਕੋਟ ਪ੍ਰਦੇਹ ਪਰਮਾਹੀ ਜੇਤ ਜੇਤ ਲੈਵ ਤੇਤ ਤਿਤ ਲਗਨਾ ਨਾਨ ਕਰਤ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿਧ ਜਾਤੀ ਜੋਗੀ ਕਈ ਕੋਟ ਰਾਜ ਰਹ ਭੋਗੀ ਕਈ ਕੋਟ ਪੰਖੀ ਸਰਪਿਆ ਪਾਈ ਕਈ ਕੋਟ ਪਾਥਰ ਬਿਰਖ ਨਜਾਈ ਕਈ ਕੋਟ ਪਵਨ ਪਾਣੀ ਪੈ ਸੰਦਨ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਅਰ ਸੂਰਨ ਖਿਆਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਸ਼ਤਰ ਸਗਲ ਸਮਗਰੀ ਆਪਣਾ ਸੂਤ ਤਾਰ ਨਾਨਕ ਜਹਿ ਜਹਿ ਪਾਵੈ ਦੇਸ ਤਿਹਨ ਤਾਰ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੀਰ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀ ਰਤਨ ਸੰਬਧ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੀਤ ਸੁਕ੍ਰਿ ਮਿਰਗਾਚ ਸਭ ਨੀਰਾ ਸਭ ਹੁੰਦੇ ਦੂ ਨਾਨਕ ਅਲਿਪਤ ਰਹੇ ਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਸ ਕਈ ਕੋਟ ਨਰਕ ਸੁਰਗ ਨਿਵਾਸ ਕਈ ਕੋਟ ਜਨਮ ਜੀਵ ਹਮਰ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠ ਤਿਹ ਖਾਹਿ ਕਈ ਕੋਟ ਕਾਲਹ ਕਪਾਹਿ ਕਈ ਕੋਟ ਕੀਰਤਨਵੰਤ ਕਈ ਕੋਟ ਮਾਇਆ ਮਹਿ ਚੰਦ ਜਹਿ ਜਹਿ ਭਾਣਾ ਦਹਿ ਦਹਿ ਰਖ ਨਾਨਕ ਸਾਹਿਬ ਕੇ ਪ੍ਰਭ ਕੇ ਹਾਥੀ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵਲਾਗੀ ਕਈ ਕੋਟ ਪ੍ਰਾਪ ਕਉ ਹੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਾਪਿਆ ਹੈ ਤਨ ਕਉ ਮੇਰੇ ਪ੍ਰਭ ਅਵਨਾਹ ਕਈ ਕੋਟ ਮੰਗ ਹੈ ਸਾਧ ਸੰਗ ਪਾਰ ਬ੍ਰਹਮ ਤਨ ਲਾਗ ਰੰਗ ਜਨ ਕਉ ਹੋਇਆ ਸੋ ਪ੍ਰਸੰਨ ਨਾਨਕ ਤੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਕਈ ਕੰਕਾਰ ਕਈ ਕੋਟ ਕਿਨ ਮਹਾਪਾਤ ਪ੍ਰਾਪਤੀ ਹੋਈ ਪ੍ਰਮਾ ਸਮਾਤਾ ਕਾਂਤਨਾ ਜਨਕ ਹੋਇਆ ਪਿਆ ਨਾਨਕ ਪ੍ਰਾਪਤ ਹੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਕਾਸ਼ ਕਈ ਕੋਟ ਦਾਤ ਕੀ ਬੀਤੇ ਸਦਾ ਨਿਹਾ ਰਹੇ ਕੁਨੇਤਰੀ ਕਈ ਕੋ ਨਾਮ ਰਹ ਪੀਵ ਹਮਰ ਪਏ ਸਾਧ ਸਾਧ ਹੀ ਜੀਵ ਕਈ ਕੋ ਨਾਮ ਗੁਣ ਗਾਵੇ ਆਤਮ ਰਾਸ ਸੁਖ ਸਹਿਜ ਸਮਾਵੇ

ਰਹੀ ਰਸੋ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੁਧ ਪਾਵੈ ਸੋਈ ਹੋਗ ਖਿੰਨ ਮਹਿ ਥਾਪ ਉਥਾ ਪੁਨਰੰਤ ਨਹੀਂ ਕਿਸ ਪਾਰਾ ਵਾਰਾ ਹੁਕਮੇ ਤਾਰ ਅਤਾਰ ਰਹਾਉ ਹੁਕਮੇ ਬਜਾ ਹੁਕਮ ਸਮਾਵੈ ਹੁਕਮੇ ਊਜ ਨੀਜ ਵਿਆਹ ਹਾਰ ਹੁਕਮੇ ਨਕਰੰਗ ਪ੍ਰਕਾਰ ਕਰ ਦੀਖਿਆ ਆਪਣੀ ਬੁੜਿਆ ਇਹਨਾਂ ਨੂੰ ਸਭ ਮਹਿ ਰਹਿਆ ਸਮਾਈ ਪ੍ਰਭ ਪਾਵੈ ਮਾਨੁਖ ਗਾ ਤੂੰ ਪਾਵੈ ਪ੍ਰਭ ਪਾਵੈ ਤਾਂ ਪਾਤ ਉਤਰਾਵੈ ਪ੍ਰਭ ਪਾਵੈ ਬਿਨਸਾਹ ਦਰਖ ਪ੍ਰਭ ਪਾਵੈ ਤਾਂ ਹਰ ਗੁਣ ਪਾਖਾਏ ਪ੍ਰਭ ਪਾਵੈ ਤਾਂ ਪਤ ਤੇ ਅੰਧਾਰਾ ਆਪ ਕਰੈ ਆਪਣ ਵਿਚਾਰ ਦੁਹੈ ਸ੍ਰੇ ਗਾ ਸੁਆਮੀ ਖੇਲੈ ਵਿਕਸੰਤਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਆਵ ਨਾ ਜਾਵੈ ਕਹੂੰ ਮਾਨੁਖ ਧੀ ਕਿਆ ਹੋਇਆ ਵੈ ਜੁਧ ਪਾਵੈ ਸੋਈ ਕਰਾਵੈ ਹਾਥ ਹੋ ਜਾਂਦਾ ਸਭ ਕੀ ਸ਼ਹਿ ਲੀਏ ਜੁਧ ਪਾਵੈ ਸੋਈ ਕਰੀਏ ਅਨਜਾਨਤ ਵਿਖਿਆ ਮਹਾਰਾਜਾ ਜੇ ਜਾਣਤ ਆਪਣਾ ਚਾਹੇ ਪਰਮੇ ਪੁਲਾ ਦੇਹ ਦੇਹ ਤਾਵੈ ਨਿਮ ਕੁਮਾਰ ਚਾਰ ਗੁੰਡ ਫਿਰਾਵੈ ਪਾਰ ਕਿਰਪਾ ਜ ਸਭਨੀ ਭਗਤ ਦੀ ਨਾਨਕ ਤੀ ਜਾਨਾ ਮੇਰੇ ਖਿਨਵੈ ਨੀਚ ਕੀਟ ਕਰ ਰਾਜ ਪਾਰ ਬ੍ਰਹਮ ਗਿਰੀ ਨਿਵਾਸ ਜਾ ਕੇ ਦ੍ਰਿਸ਼ਟ ਪਸ਼ੂ ਨ ਆਵੈ ਤਿਸ ਤਤਕਾਲ ਦਹਿ ਦੇਹ ਪ੍ਰਗਟਾ ਜਾ ਕਹੋ ਆਪਣੀ ਕਰ ਬਖਸੀ ਹਤਾ ਕਰੀ ਖਾ ਨਾ ਕਰਾਂ ਜਗਦੀਸ਼ ਜੀਓ ਪਿੰਡ ਸਭ ਦੁਖੀ ਰਾਸ ਘਟ ਘਟ ਪੂਨ ਬ੍ਰਹਮ ਪ੍ਰਕਾਸ਼ ਆਪਣੀ ਬਣਤ ਆਪਣਾਈ ਨਾਨਕ ਜੀ ਵੈ ਦੇਖ ਬਡਾਈ ਸਕਾ ਬਾਲ ਨਾਹੀ ਸਹਾਥ ਕਰਮ ਕਰਮ ਸਰਗੁਨਾਥ ਆਗਿਆ ਕਰਿ ਵਪਰਾ ਜੀਓ ਜੋਧ ਪਾਵ ਸੋਈ ਹੁਨ ਥੀਓ ਕਬਹੂ ਨੀਚ ਮਹਾਬਾਸਾ ਕਬਹੂ ਸੋ ਘਰ ਖਰੰਗ ਹਸੈ ਕਬਹੂ ਨਿੰਦ ਚਿੰਦ ਵਿਆਹ ਹਾਰ ਕਬਹੂ ਆਕਾਸ ਪਾਇਆਲ ਕਬਹੂ ਬੇਤ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬਹੂ ਨਿਰਤ ਕਰੈ ਵਪਾਤ ਕਬਹੂ ਸੋਏ ਰਹਿ ਦਨਾਥ ਕਬਹੂ ਮਹਾਂਕ੍ਰੋਤ ਵਿਕਰਾਲ ਕਬਹੂ ਸਰਬ ਗੋਦਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਏ ਖਾਰੀ ਨੀਚ ਕਾ ਸਾਜਾ ਕਬਹੂ ਆਪ ਕੀਰਤ ਮਹਾਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਮ ਸਾਜ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਅੰਤਾਰਿ ਲਾਵੈ ਧਿਆਨ ਕਬਹੂ ਤਾਟ ਤੀਰਥ ਸਨਾਨ ਕਬਹੂ ਸਿੱਧ ਸਾਧਿਕ ਗਿਆਨ ਕਬਹੂ ਕੀਟ ਹਸਤ ਪਤੰਗ ਹੋਨ ਪਰਮਾ ਪਰਮੀਆਂ ਨਾਨਾ ਰੂਪ ਜੋ ਸਵਾਗੀ ਦਿਖਾਇਆ ਜੋ ਪ੍ਰਭ ਪਾਵਤ ਬਨ ਚਾਵੈ ਜੋ ਪਾਵੈ ਸੋਈ ਹੋਏ ਨਾਨਕ ਪੂਜਾ ਬਨਾ ਕੋਈ ਕਬਹੂ ਸਾਧ ਸੰਗ ਤੇ ਹੋ ਪਾਵਾ ਸਾਧ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਹੋ ਸਾਧ ਸਥਾਨ ਕਨੇ ਵਿਨਾਸ਼ ਮਨ ਤਨ ਅੰਮ੍ਰਿਤੀ ਕਰੰਗ ਸਦਾ ਵਸਹ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹ ਜਲ ਆਏ ਖਟਾਨਾ ਤਿਉਂ ਜੋਤ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਵਾਸਾ ਮਸਕੀਨੀ ਆਵ ਨਵਾਰ ਤਲੀ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਕਰੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਉਪਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨਾ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਰ ਜਾਂਦਾ ਆਪਸ ਕੋ ਕਰਮਵੰਤ ਕਹਾਵੈ ਜਨਮ ਮਾਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਕੁਮਾਨ ਸੋ ਮੂਰਖਾਂਦਾ ਗਿਆਨ ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾ ਨਾਨਕ ਜੀ ਹਾਂ ਮੁਕਤਾ ਕਰ ਸਤ ਪਾਵੈ ਧਨਵੰਤਾ ਹੋਈ ਕਰ ਕਰਪਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁਲ ਸਕਰ ਮਾਨੁਖ ਉਪਰ ਕਰਿਆ ਸੁਪਰ ਪਵਿੱਤਰਤਾ ਕੋਹੇ ਬਿਨਾਂ ਸਭ ਤੇ ਆਪ ਜਾਣਾ ਬਲਵੰਤ ਖਿਨ ਮੈਂ ਹੋਇ ਜਾਇ ਬਸਵੰਤ ਕਿਸੈ ਨਾ ਵਧਾ ਆਪ ਅਹੰਕਾਰੀ ਧਨ ਰਹਿਤ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕੇ ਮਿਟੇ ਅਪਮਾਨ ਸੋਜਾ ਨਾਨਕ ਤਰਕ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੀ ਸਨਮ ਪਾਵ ਸਗਲੀ ਬਿਰਥ ਹਾਰੀ ਜਨਕ ਤਪੱਸਿਆ ਕਰੇ ਅਹੰਕਾਰ ਨਰਕ ਸਰੂ ਫਿਰ ਫਿਰੇ ਅਵਤਾਰ ਅਨਕ ਯਤਨ ਕਰਾ ਤੁਮ ਨਹੀਂ ਦਰਾਵੈ ਹਰ ਦਰਗਹ ਕਹੋ ਕੈਸੀ ਕਵੇ ਆਪਸ ਕੋ ਜੋ ਭਲਾ ਕਹਾਵੇ ਤਸੈ ਭਲਾਈ ਨਿਕਟ ਨਾਵੇ ਸਰਬ ਗਿਰੀ ਜਾ ਕਮਨ ਹੋਏ ਕਹ ਨਾਨਕ ਤਾਕ ਨਿਰਮਲ ਸੋਏ ਜਬ ਲੱਗ ਜਾ ਨਾ ਮੁਝ ਤੇ ਕਾਸ਼ ਹੋਏ ਤਾਵੇ ਸਕਾਓ ਸੁਖ ਨਾਹੀ ਕੋਈ ਜਾ ਵਿਖ ਜਾਣੈ ਮੈਂ ਕਿਛ ਕਰਤਾ ਤਬ ਲਾਗ ਕਰੋ ਜੋਨ ਮੈਂ ਫਿਰਦਾ ਜਬ ਧਾਰੈ ਕੋ ਬੈਰਿ ਮੀਤ ਤਬ ਲਾਗ ਨੀਹ ਚਲ ਨਾਹੀ ਕੀਤ ਜਬ ਲਾਗ ਮੂਹ ਮਗਨ ਸੰਗਵਾਏ ਤਬ ਲਾਗ ਧਰਮ ਰਾਜ ਦੇ ਸਜਾਈ ਪ੍ਰਭ ਕਿਰਪਾ ਦੇ ਬੰਧਨ ਤੂਟਾ ਗੁਰਪ੍ਰਸਾਦ ਨਾਨਕ ਹਾਉ ਛੂਟੈ ਸਹਸ ਖਟੇ ਲਾਖ ਕੌੜ ਤਾਵੈ ਤ੍ਰਿਪਤ ਨ ਆਵੈ ਮਾਇਆ ਪਾਛਾ ਪਵਨ ਕੋਗ ਵਿਖਿਆ ਕੀ ਕਰੈ ਨ ਤ੍ਰਿਪਤਾਵੈ ਖਾਵ ਖਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਏ ਬੜ ਪਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਵਨ ਕਰਨ ਹਾਰ ਉਸ ਕਾ ਹੱਥ ਕਹਾ ਵਿਚਾਰ ਜੈਸੇ ਦ੍ਰਿਸ਼ਟ ਕਰੇ ਦਾ ਸਭ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕਿਨੋ ਸਭ ਨਾ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਬੁਗ ਜਾਇ ਦੀਖਾ ਕਰੈ ਬਬੀ ਕਾਪ ਹੀ ਕਾਪ ਹੈ ਨਿਕ ਮਰਨ ਬਿਨ ਸਾਬ ਨ ਜਾਇ ਨਾਨਕ ਸਾਹਿਬ ਹੀ ਰਹਿਆ ਸਮਾਇਆ ਬਬ ਦੀ ਸਮਝਿਆ ਬਾਪ ਰਚਿਆ ਸਭ ਕਾ ਸਾਧ ਹਾਉ ਕਿ ਨਾਪਨ ਵਿਸਥਾਰ ਸਭ ਕਛ ਉਸ ਕਹੁ ਕਰਣੇ ਆਰ ਉਸ ਦੀ ਭਿੰਨ ਕਹੁ ਕਿਸ਼ੋਏ ਥਾਨ ਥਨਾਂਤਰੀ ਕਾ ਸੋਏ ਆਪਣੇ ਚਲਤ ਆਪ ਕਰਣੇ ਆਰ ਕਾਵਤ ਕਰੈ ਰੰਗ ਆਪ ਹਰ ਮਨ ਮਹਿ ਮਨ ਆਪਣੇ ਮਾਹਿ ਨਾਨਕ ਕੀਮਤ ਕਹਿਣਾ ਜੈ ਸਤ ਸਤ ਸਤ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਹਿਣਾ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੁੜ ਮਧੇ ਕਨਾ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤ੍ਰਿਪਾਣੀ ਘੜ ਘੜ ਸੁਨੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਗਿਨਿੰਦਾ ਨਾਨਕ ਬਾਹਰ ਬਾਹਰ ਅਵਤਾਰ ਅਸ਼ਟਪਦ ਸੰਤ ਕਾ ਦੁਖ ਨਾਰ ਜਾ ਘਟ
ਸੰਤ ਕਾ ਦੁਖ ਜਮ ਤੇ ਨਹੀਂ ਛੁਟਾਇਆ, ਸੰਤ ਕਾ ਦੁਖ ਨ ਸੁਖ ਸਭ ਜਾਇ, ਸੰਤ ਕਾ ਦੁਖ ਨਰਕ ਮਹ ਪਾਇ, ਸੰਤ ਕਾ ਦੁਖ ਨ ਮੈਂ ਤੋਇ ਮਿਲੀ, ਸੰਤ ਕਾ ਦੁਖ ਸੋਭਾ ਦਿਹੀਨ, ਸੰਤ ਕਾ ਤੇ ਕੋਰਾ ਕਹਿਣਾ ਕੋਇ, ਸੰਤ ਕਾ ਦੁਖ ਤਨ ਪ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ, ਸੰਤ ਸੰਗਨੰਦ ਕਬੀਰ ਤਾਰਾ, ਸੰਤ ਕਾ ਦੁਖ ਤੇ ਮੁਖ ਪਾਵੈ, ਸੰਤਨ ਕਾ ਦੁਖ ਕਾਗ ਜੋ ਰਵੈ, ਸੰਤਨ ਕਾ ਦੁਖ ਨ ਸਰਬ ਜੋਨ ਪਾਏ, ਸੰਤ ਕਾ ਦੁਖ ਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕਾ ਦੁਖ ਨ ਤ੍ਰਿਸਨਾ ਮਹਿ ਜਲੈ, ਸੰਤ ਕਾ ਦੁਖ ਸਭ ਕੁਛ ਲੈ, ਸੰਤ ਕਾ ਦੁਖ ਤੀਜ ਸਭ ਜਾਏ, ਸੰਤ ਕਾ ਦੁਖ ਨੀਚ ਨੀਚ ਆਏ, ਸੰਤ ਦੁਖ ਕਾ ਥਾਉ ਕੋ ਨਾਹਿ, ਨਾਨਕ ਸੰਤ ਪਾਵੈ ਤਾਂ ਉਹੀ ਪਿਗਤ ਪਾਹੀ, ਸੰਤ ਕਰਿੰਦ ਕੋ ਮਹਾਤ ਤਾਹੀ, ਸੰਤ ਕਰਿੰਦ ਕੋ ਖਿੰਟੀ ਕੰਨਾ ਪਾਈ, ਸੰਤ ਕਰਨੰਦ ਕੋ ਮਹਾ ਹਤੀ ਆਰਾ, ਸੰਤ ਕਰਨੰਦ ਕੋ ਪਰਮੇਸ਼ਰ ਮਾਰਾ, ਸੰਤ ਕਰਨੰਦ ਕੋ ਰਾਜ ਤਹੀਨ, ਸੰਤ ਕਰਨੰਦ ਕੋ ਦੁਖੀ ਅਰਦੀਨ, ਸੰਤ ਕਰਨੰਦ ਕਾਉ ਸਰਬ ਰੋਗ, ਸੰਤ ਕਰਨੰਦ ਕੋ ਸਦਾ ਵਿਜੋਗ, ਸੰਤ ਕਰਿੰਦਾ ਦੁਖ ਮਹਿ ਦੁਖ ਨਾਨ, ਸੰਤ ਪਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਸਾ ਕਾ ਨਹੀਂ ਵਿੱਤ, ਸੰਤ ਕਾ ਦੁਖੀ ਕਾ ਉਡਾਨ ਲਾਗੈ, ਸੰਤ ਕਾ ਦੁਖੀ ਕਾ ਸਭ ਤਿਆਗ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮਾ ਮਾਰੈ, ਸੰਤ ਕਾ ਦੁਖ ਨਾ ਸਭ ਤੇ ਟਾਰੈ, ਸੰਤ ਕੇ ਦੁਖੀ ਕਾ ਨਾ ਠਾਉ, ਨਾਨਕ ਸੰਤ ਪਾਵਤ ਨਹੀਂ ਮਿਲਾਈ, ਸੰਤ ਕਾ ਦੁਖੀ ਆਦਿ ਬੀਜ ਤੇ ਟੂਟਾ, ਸੰਤ ਕਾ ਦੁਖੀ ਤੇ ਕਾਜ ਨਾ ਪਾ ਹੁਜੈ, ਸੰਤ ਕਾ ਦੁਖੀ ਕਾ ਉਹਦੀ ਆਨ ਪਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੀਰਥ ਹੋਥ ਹੈ, ਜਿਉਂ ਸਾਸ ਬਿਨਾ ਮਿਰਤ ਕੀ ਲੋਥ ਹੈ, ਸੰਤ ਕੇ ਦੁਖੀ ਕਾ ਸੰਤ ਕੀ ਦੁਖੀ ਕੀ ਜੜ ਕਿਸ਼ੈ ਨਾਹੀ, ਆਪਨ ਬੀਜ ਆਪ ਹੀ ਖਾਹੀ, ਸੰਤ ਕੇ ਦੁਖੀ ਕਾ ਵਰਨ ਰੱਖਣਾ, ਨਾਨਕ ਸੰਤ ਪਾਵਤ ਲਈ ਉਹ ਬਹਿਰ, ਸੰਤ ਕਾ ਦੁਖੀ ਇਉਂ ਵੇਲ ਲਾਈ, ਜਿਉਂ ਜਲ ਵੀ ਹੂਨ ਵਛਲੀ ਤੜ ਫੜਾਈ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਪਾਪ ਕੀ ਧਨਾ ਨਹੀਂ ਤ੍ਰਾਪ, ਸੰਤ ਕਾ ਦੁਖੀ ਛੁਟਿਆ ਕੇਲਾ, ਜਿਉਂ ਬੂਆੜ ਤਿਲ ਖੇਤ ਮਾਹ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕੀਰਤਨੰਦ ਕਾ ਤੁਰਹੀ ਪਿਆ, ਨਾਨਕ ਜੋ ਦੇਹ ਪਾਵੇ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਇ, ਸੰਤ ਕਾ ਦੁਖੀ ਕਾ ਦਰਗਾਹ ਮੇਰਾ ਸਜਾਇ, ਸੰਤ ਕਾ ਦੁਖੀ ਸਦਾ ਸਹਿ ਪਾਈ ਆ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਆ, ਸੰਤ ਕਾ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲਾਂ ਨਿਰਾਸਾ, ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਜਹ ਪਾਵੇ ਤੈਸਾ, ਕੋਈ ਹੋਏ ਪਿਆ ਕਿਰਤ ਨਾ ਮੇਟਾ ਕੋਈ, ਨਾਨਕ ਜਾਣਾ ਸੱਚਾ ਸੂਈ ਸਭ ਕੱਢ ਦਿਸ ਕੇ ਉਹ ਕਰਨੇ ਆਰ, ਸਦਾ ਸਦਾ ਤਿਸ ਕਾ ਨਮਸਕਾਰ ਪ੍ਰਭ ਕੀ ਉਸਤਤ ਕਰੋ, ਦਿਨ ਰਾਤ ਤਿਸ ਆਵਾਹੋ ਸਾਸ ਗ੍ਰਾਸ, ਸਭ ਕਾਸ਼ ਵਰਤਾ ਤਿਸ ਕਾ ਕੀਆ, ਜੈਸਾ ਕਰੇ ਤਹ ਕੋ ਥੀ ਆਪਣਾ ਕੀ ਲਾਭ ਕਰਨੇ ਆਰ, ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਰੇ ਉਪਾ ਕਰੇ ਤਿਸ ਆਪਣ ਨਾਮ ਦੀ ਵਡਭਾਗੀ, ਨਾਨਕ ਜਨ ਸੇ ਸਲੋਕ ਤਾ ਜਾਹੋ, ਸਿਆਨ ਸੁਰ ਜਾਣਾ ਹੋ ਸਿਮਰਹੋ, ਹਰ ਹਰ ਆਈ ਏਕ ਆਸ ਹਰ ਮਨ ਰਖਹੁ ਨਾਨਕ, ਦੁਖ ਪਰਮ ਪਾਉ ਜਗਤਪਤੀ ਮਾਨੁਖ ਕੀ ਟੇਕ, ਬ੍ਰਿਥ ਸਭ ਜਾਨ ਦੀਵਨ ਕੋਈ ਕਾ ਭਗਵਾਨ, ਜਿਸ ਕਾ ਦੀਆ ਰਹਿ ਆਗਾਈ, ਬਾਹਨਾ ਤ੍ਰਿਸਨਾ ਲਾਗਿਆ ਮਾਰ ਰਖੈ, ਕੁਆ ਮਾਨੁਖ ਕਹਿ ਕਿਸ ਨਾਹੀ ਹਾਥ, ਤਿਸ ਕਾ ਕੰਬੂਜ ਸੁਖ ਹੋਏ, ਤਿਸ ਕਾ ਨਾਮ ਰਾਖੰਠ ਪ੍ਰੋਏ, ਸਿਮਰ ਸਿਮਰ ਸਿਮਰ ਪ੍ਰਾਸ ਹੋਏ ਨਾਨਕ, ਬਿਘਨ ਨਾ ਲਾਗਾ ਕੋਈ ਉਸਤਤ ਮਾਨ, ਮਹਕਾਰ ਨਿਰੰਕਾਰ ਕਰ ਮਨ ਮੀਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ, ਕਰ ਜਿਹ ਜੀਓ ਨੈਨ ਪੀਖ, ਠਾਕੁਰ ਕਾ ਰੰਗ ਸਾਸੰਗ ਬਿੰਦਸਾ, ਸਭ ਸੰਗ ਚਰਨ ਚਰਮ ਮਾਰ ਗੋਬਿੰਦ, ਮਿਠ ਪਾਜਾ ਪਿਆਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਾਹ, ਨਾਨਕ ਪੂਜਨ ਮੱਥਾ ਵਿੜ ਪਾਗੀ ਤੀ, ਜਨ ਜਗ ਮਾਹ ਸਦਾ ਸਧਾਰ ਕੇ ਗੁਣ ਗਾਇ, ਰਾਮ ਨਾਮ ਜੋ ਕਰਹਿ ਬੀਚਾ, ਸੇ ਧਨਵੰਤ ਗਨੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨ ਹੂੰ ਤੀ, ਸੁਖੀ ਕੋਈ ਕਈ ਕੁਛਾ ਨੇ ਤੋਤ ਕੇ ਉਹ ਸੋਜੀ, ਜਨ ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੋਜੈ, ਤੁਸ ਜਨ ਤ੍ਰਿਸਨਾ ਬੋਝੈ, ਸਤਸੰਗ ਹਰ ਹਰ ਜਹ ਕਹਿਤ, ਸਰਵ ਰੋਗ ਤੇ ਉਹ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਵਖਿਆ, ਅਨਗ੍ਰਸਤ ਮੈਂ ਸੋਈ ਨਿਰਵਾਨ, ਇਹ ਕੂਪਰ ਜਿਸ ਜਨ ਕੀ ਆਸਾ, ਤੁਸ ਕੱਟ ਕੇ ਜੰਗ ਸਾਵ ਪਾਰ ਬ੍ਰਹਮੀ ਸਮਾਨ ਭੂਖ, ਨਾਨਕ ਤੇ ਸਹਿ ਨਾ ਲਾਗਹ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੋਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਆਹ ਕਿਸ ਤੇ ਡਰੈ, ਜੈਸਾ ਸਾ ਤਹਿ ਦ੍ਰਿਸ਼ਟਾਇਆ, ਆਪਣੀ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰੂ ਪ੍ਰਸਾਦ ਤਦ ਸਭ ਬੁਝਿਆ, ਜਾਪ ਦੀ ਖਾਤਾ ਸਭ ਖੂਨ, ਨਾਨਕ ਸੋ ਸੁਖਮ ਸੋਇਆ, ਸਥੂਲ ਨਾ ਕਿਸ ਜਨਮ ਨੇ ਕਿ ਮਰੈ, ਆਪਨ ਚਲਦਾ ਆਪ ਹੀ ਕਰੈ, ਆਪਨ ਚਾਵਨ ਦ੍ਰਿਸ਼ਟਾਂ ਦ੍ਰਿਸ਼ਟਾ ਆਗਿਆਕਾਰੀ ਤਾਰੇ, ਸਭ ਸ੍ਰੇਸ਼ਟ ਆਪ ਆਪ, ਸਗਲ ਮਹਾ ਪਨਕ ਜੁਗਤ ਰਾਜ ਥਾ ਪਿਓ ਥਾਪ, ਅਵਿਨਾਸੀ ਨਾ ਕਿਸ ਕੰਡ ਤਾਰਨ ਤਾਰਹਿ, ਬ੍ਰਹਿਮੰਡ ਅਲਖਿ ਪੀਵ, ਪੁਰਖ ਪ੍ਰਤਾਪ ਆਪ ਜਪਾਇ, ਨਾਨਕ ਜਾਪ ਜਿਨ ਪ੍ਰਭ ਜਾਤਾ, ਸੋ ਸੁਭਾਵੰਤ ਸਗਲ ਸੰਸਾਰ ਉਤਰਾ, ਧਨਵੰਤ ਪ੍ਰਭ ਸੇਵਕ, ਸਗਲ ਉਧਾਰਨ ਪ੍ਰਭ ਸੇਵਕ, ਦੁਖ ਵਿਸਾਰਨ ਆਪ ਹੀ ਮੇਲ ਲਈ, ਕਿਰਪਾਲ ਗੁਰ ਕਾ ਸਭ ਜਾ ਪਏ, ਨਿਹਾਲਨ ਕੀ ਸਿਵਾ ਸੁਜ ਲਾ ਗਏ, ਜਿਸ ਨੂੰ ਕਿਰਪਾ ਕਰਹਿ ਵਡ ਪਾਗ, ਨਵ ਜਬਤ ਪਾਵੈ ਬਿਸਰਾਵ, ਨਾਨਕ ਤਿੰਨ ਪੁਰਖ ਕਾ ਉਤਮ ਕਰ ਮਾਨ, ਜੋ ਕਿਛ ਕਰੈ ਸੋ ਪ੍ਰਭ ਕਾ ਰੰਗ, ਸਦਾ ਸਦਾ ਬਸ ਹਰ ਸੰਗ, ਸਹਿਜ ਸੁਭਾਈ ਹੋਵੈ ਸੋ ਹੋਏ ਕਰਨੇ ਆਰੋ ਪਛਾਣ, ਸੋ ਪ੍ਰਭ ਕਾ ਕੀਆ ਜਨ ਬੀਠ ਲਗਾ, ਨਾ ਜੈ ਸਾ ਸਾ ਤੈ ਸਾ ਦ੍ਰਿਸ਼ਟਾ, ਨਾ ਜਿਹ ਤੇ ਉਪਜੇ ਤੇ ਹਮਾਹਿ ਸਮਾਈ, ਹੋਏ ਸੁਖ ਨਦਾਨ ਹੋ ਬਨਾਈ,
ਆਪਸ ਕਉ ਆਪ ਦੀਨੋ ਮੈਨ ਨੈਨ ਪ੍ਰਭ ਜਨ ਇੱਕ ਭੁਜਾਂ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਦੇਹ ਬਲਹਾ ਰਾਸ਼ਟਰਪਤੀ ਟੂਟੀ ਗੰਢ ਨਾਰ ਗੋਪਾਲ ਸਰਬ ਜੀਆ ਵਿਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਵਾਹਿ ਦੇਹ ਦੇ ਬਿਰਥਾ ਕੋਈ ਨਾ ਹਿਰੀ ਮਨ ਮੇਰੇ ਸਦਾ ਹਰ ਜਾ ਪਿਆ ਬਨਾਸੀ ਪ੍ਰਭ ਆਪ ਆਪ ਆਪਨ ਕੀ ਆਕਸ਼ਮਣਾ ਹੋਏ ਜੀ ਸਾਹ ਪ੍ਰਾਣੀ ਲੋਚਾ ਕੋਈ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੀ ਹਰਨਾਮ ਰੂਪਵੰਤ ਹੋਏ ਨਾ ਮੋਹ ਹੈ ਪ੍ਰਭ ਜੋ ਸਕਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਸ ਕਹਿ ਦੀਆ ਦਰਵੈ ਸੂਰਜ ਜੀ ਕੋ ਕਹਾਵੈ ਪ੍ਰਭ ਕੀ ਕਲਾ ਬਿਨ ਕਹਤਾਵੈ ਜੀ ਕੋ ਹੋਏ ਵਹ ਦਾਤਾਰ ਤਿਹ ਦੀਨ ਹਰ ਜਾਨ ਗਾਵੈ ਜਿਸ ਗੁਰ ਪ੍ਰਸਾਦ ਟੂਟੈ ਹਰ ਰੋਗ ਨਨ ਸੁਖ ਜਾਂ ਸਦਾ ਰੋਗ ਜਿਉਂ ਮੰਦਰ ਕਾ ਥਾਮਾ ਥਮ ਤਿਉਂ ਗੁਰ ਕਾ ਸ਼ਬਦ ਮਨ ਸਥਮਨ ਜਿਉਂ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇ ਮਨ ਵਿਗਾਸ ਜੋ ਮਹਾਉਦਿਆਨ ਮਹਾਂਬਾਰਕ ਪਾਵੇ ਤੂੰ ਸਾਧੂ ਸੰਗਮਿਲ ਜੋਤ ਪ੍ਰਗਟਾਵੇ ਤਿੰਨ ਸੰਤਰ ਕੀ ਬਾਦਸ਼ਾਹ ਤੂੰ ਨਾਨਕਾ ਲੋਚਾ ਪੂਰ ਮਨ ਮੂਰਖ ਕਾਹ ਬਿਲ ਲਾਈਆ ਪੁਰਬ ਲਿਖ ਕਾ ਲਿਖਿਆ ਪਾਈਆ ਦੂਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤੇ ਸਹਿਜ ਤਾਰ ਜੋ ਆਕਾਸ਼ ਕਰੈ ਸੋ ਸੁਖ ਮਾਨ ਪੂਲਾ ਕਾਹੀ ਫਰਿਆ ਜਾਨ ਕਾਨ ਵਸਤਾਇ ਤੇਰਾ ਸੰਗ ਲਵਟ ਰਹਿਓ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹਿ ਨਾਨਕ ਪਾਤ ਸੇਤ ਕਰ ਜਾਹੀ ਜਿਸ ਵਖਰ ਕਉ ਲੈ ਅੰਤੁ ਹੈ ਰਾਮ ਨਾਮ ਸੰਤਨ ਕਾਰ ਪਾਇਆ ਤਾ ਜਬ ਮਾਨ ਦੇਹੁ ਮਨ ਮੋਰ ਰਾਮ ਨਾਮ ਹਿਰਦੇ ਮਹਿ ਤੋ ਲਾਦ ਖਿਓ ਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜਨ ਜਾਲ ਧਨ ਧਨ ਕਹਿ ਸਭ ਕੋਈ ਮੁਖ ਉਜਲ ਹਰ ਦਰਗਾਹ ਸੋਈ ਇਹੋ ਵਾ ਪਾਰ ਵਿਰਲਾ ਵਾ ਪਾਰ ਨਾਨਕ ਤੱਕ ਸਤ ਪਰ ਹਰ ਚਰਨ ਸਾਧ ਕੇ ਧੋਏ ਧੋਏ ਪੀਰ ਪ੍ਰਸਾਦ ਕੋ ਬਨਾ ਜੀਵ ਸਾਧ ਕੇ ਦੂਰ ਕਰੋ ਇਸਨਾਨ ਸਾਧ ਉਪਰ ਜਾਈਆ ਕੁਰਬਾਨ ਸਾਧ ਸੁਭਾ ਬੜੋ ਪਾਗੀ ਪਾਗੀ ਸਾਧ ਸੰਗ ਹਰ ਕੀਰਤਨ ਗਾਈਆ ਮਨ ਕਵੇ ਗੰਦੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਹਿ ਜਾ ਖੈ ਉਠ ਕਹਿ ਸੰਤ ਹੈ ਦਰ ਆਇਆ ਸਰ ਸੁਖ ਨਾਨਕ ਦੇਹ ਪਾਇਆ ਮੇਰੇ ਤੇ ਕਹੋ ਜੀਵਨ ਨਾਰ ਪੂਖੇ ਕਹੋ ਦੇਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਾਹਿ ਪੁਰਬ ਲਿਖੀ ਕਾ ਲਹਿਣ ਪਾਹਿ ਸਭ ਕਿਸ ਦੇਹ ਕਾਹੁ ਕਰਨੈ ਜੋਗ ਦੇਹ ਬਿੰਦੂ ਸਰਵਾਨ ਹੋਗ ਜਾਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਸੀਆ ਜਾ ਕੇ ਮਨ ਗੁਰ ਕੇ ਪ੍ਰਤੀਤ ਦੇਹ ਜਾਣਾ ਹਰ ਪ੍ਰਭ ਜੀਤ ਭਗਤ ਭਗਤ ਸੁਣਿਆ ਤੇਹ ਲੋਏ ਜਾ ਕੇ ਹਿਰਦੈ ਕੁਬੇ ਸਾਚ ਕਰਨ ਹੈ ਤਾ ਕਿ ਰਹਿਤ ਸਾਚ ਹਿਰਦੈ ਸਾਤ ਮੁਖ ਕਹਿਤ ਸਾਚ ਦ੍ਰਿੜ ਸਾਚ ਆਕਾਰ ਸਚ ਵਰਤ ਸਾਚਾ ਪਾ ਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋਜਾ ਸਚ ਸਮਾਤਾ ਸਲੋਕ ਰੂਪ ਨਾਰੀ ਨਿਰੰਕ ਛਤਰੇ ਹੋ ਗੁਣ ਤੇ ਪ੍ਰਾਪੇਨ ਤਿਸੇ ਹੀ ਬੁਝਾਈ ਨਾਨਕਾ ਜੀ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਨਾਸੀ ਬ੍ਰਹਮਨ ਮਹਾਰਾਖ ਮਾਨੁ ਕਿਦੂ ਪ੍ਰੀ ਤਿਆਗ ਦੇਖਤੇ ਪਰੈ ਨਾ ਕਿਸ ਕੋਏ ਸਰਮ ਨਿਰੰਤਰੀ ਕੁ ਸੋਇ ਆਪੀ ਬਿਨਾ ਪੀ ਦਾਨ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖ ਸੰਸਾਰ ਤ੍ਰਿਗ ਚੰਨੀ ਪਾਉ ਨਾਨਕ ਮਨਿ ਅਨਰਾਵ ਮਨ ਸਭ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਰ ਨੇਤਰ ਫੁਰਤ ਕਮ ਅੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਾਧ ਜਾ ਕੈ ਸਰਤ ਹੁਕ ਸੁਣੀ ਅਹੰਕਾਰ ਤਾ ਕੈ ਰਾਜ ਮਹਾਰਾਜ ਯੋਗ ਮਹਿ ਜੋਗਿਤਾ ਮਹਿ ਤਪੀ ਸਰਗ ਰਾਸਤ ਮਹਿ ਭੋਗੀ ਧਿਆਈ ਧਿਆਏ ਭਗਤਾ ਸੁਖ ਪਾਇਆ ਨਾਨਕ ਦੇਹ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੇ ਲੀਲਾ ਕੀ ਮੇਤਾ ਨਾ ਸਕਲ ਦੇਵ ਹਾਰਿਆ ਵਗਾਹੀ ਪਤਾ ਕਾ ਜਨਮ ਕੇ ਜਾਣਾ ਪੂਤ ਸਕਲ ਪੁਰ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੀ ਜਾਂਦਾ ਸਨਮ ਧਿਆਵੈ ਸੇ ਦੇਹ ਗੁਣ ਮਹਿ ਜਗ ਪਰਮਾਇ ਜਨਮ ਮਰ ਫਿਰਾਵੈ ਜਾਈ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤਸਾ ਨਾਨਕ ਜਾ ਨਾਨਾ ਰੂ ਨਾਨਾ ਜਾ ਕੇ ਰੰਗ ਨਾਨਾ ਭੀਖ ਕਰੇ ਇੱਕ ਰੰਗ ਨਾਨਾ ਵਿਦ ਕਿ ਨਵੇ ਸਥਾ ਰੂਪ ਰਵ ਅਮਨਾਸੀ ਏਕ ਓਂਕਾਰ ਨਾਨਾ ਚਲ ਕਰੀ ਖਿਨ ਵਾਹਿ ਪੂਰ ਰਹਿਓ ਪੂਰਨ ਸਭ ਠਾਈ ਨਾਨਾ ਵਿਦ ਕਰ ਬਨਤ ਬਨਾਈ ਆਪਣੇ ਕੀ ਬੰਦਿਆ ਬਿਪਾਈ ਸਭ ਘਾਟ ਤਿਸਕੇ ਸਭ ਦੇ ਠਾਉ ਜਾਪ ਜਾਪ ਜੀਵਾ ਨਾਨਕ ਹਰ ਨਾਮ ਨਾਮ ਕਿਤਾਰੇ ਸਗਲੇ ਜੰਤ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕਿਤਾਰੇ ਸਿਮਰਤ ਵੇਦ ਬ੍ਰਹ ਨਾਮ ਕਿਤਾਰੇ ਸੁਨਨ ਗਿਆਨ ਧਿਆਨ ਨਾਮ ਕਿਤਾਰਿਆ ਗੈ ਸੁਪਾ ਤਾਰ ਨਾਮ ਕਿਤਾਰੇ ਸਕਲ ਆਕਾਰ ਨਾਮ ਕਿਤਾਰੇ ਪੁਰੀਆ ਸਭ ਪਵਨ ਨਾਮਕ ਸੰਗ ਉਦਰੇ ਸੰਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਈ ਨਾਨਕ ਚੌਥੇ ਪਾਤ ਮਹਿ ਸੋ ਜਨਗਤ ਪਾਇ ਰੂਪ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਤਿ ਕੁਲ ਪ੍ਰਦਾਨ ਕਰਤੂਤ ਸਤਿ ਸਤਿ ਜਾ ਕੇ ਬੈਣ ਸਤਿ ਪੁਰਖ ਸਮਹਿ ਸਮਾਣ ਸਤਿ ਕਰਮ ਜਾ ਕੇ ਰਚਨਾ ਸਤਿ ਮੂਰ ਸਤਿ ਸਤਿ ਉਤਪਾਤ ਸਤਿ ਕਾਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਿਸ ਸਭ ਪਰਿ ਸਤਿ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਿ ਨਾਨਕ ਗੁਰਤੀ ਪਾਈ ਸਾਧ ਭਜਨ ਸਾਧ ਉਪਦੇਸ ਸਾਧ ਪੀ ਜਨ ਜਾਗਰਦਾ ਪ੍ਰਭੂ ਸਾਧ ਨਿਰਦੂ ਜੈ ਜੀ ਕੋਈ ਨਾਮ ਜਪਤ ਤਾ ਕੀ ਗਾ ਤੁਝ ਆਪ ਸਾਧ ਕੀਆ ਸਭ ਸਾਧ ਤੂੰ ਆਪ ਜਾਣੇ ਆਪਣੀ ਮਿਤ ਗਾ ਤੇ ਜਿਸ ਕਿ ਸ੍ਰੇਸ਼ਟ ਸੋ ਕਰਨੇ ਆਰਵ ਨ ਬੂਝ ਕਰਤ ਵਿਚਾਰ ਕਰਦੇ ਕਿ ਮਿਤ ਨਾ ਜਾਣ ਕੀਆ ਨਾਨਕ ਜੋ ਤੇ ਪਾਵੇ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਨ ਬੂਝਿਆ ਦਿਖਾਇਆ ਸਵਾਦ ਪ੍ਰਭ ਕਾ ਰੰਗ ਰਾਚ ਜਨ ਰਹੇ ਗੁਰ ਕਾ ਬਚਨ ਪਦਾਰਥ ਲਹੀ
ਉਹ ਦਾਤੀ ਤੂੰ ਘਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੁਭਿਟ ਪਾਗ ਜਨ ਕਾ ਸੰਗੀ ਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਹਰਿ ਪਾਇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇਦ ਸੱਚ ਨਾਨਕ ਹੋਸੀ ਭੇਦ ਸੱਚ ਅਸ਼ਟਪਦੀ

ਵਾਰੀ ਸਭ ਸਾਧ ਸਤ ਪ੍ਰਭ ਭਗਤਾ ਸੁਰਤ ਸਾਧ ਸਤ ਜਸ ਸੁਣਦਾ ਬੁੱਧ ਨਾਰਕ ਸਤ ਸਭ ਹੋਏ ਨਾਰਕ ਸਤ ਸਤ ਪ੍ਰਭ ਸੋ ਸਤ ਸਰੂਪ ਰਹਿਦਾ ਜਨਮਾਨਿਆ ਕਰਨ ਕਰਾਂ ਤਿਨ ਮੁਰ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਸਮਨ ਪ੍ਰਗਟਾਇਆ ਪੈ ਤੀ ਨਿਰ ਪਾਉ ਹੋਏ ਵਸਾਨਾ ਜਹ ਤੇ ਉਪਜੈ ਦਮਾਹ ਸਮਾਨਾ ਦਸਤ ਮਾਹਿਰ ਬਸਤ ਕਟਾਈ ਤਾ ਕਉ ਪੀਨ ਨ ਕਹਿਣਾ ਜਾਇ ਬੁਜੈ ਬੁਜ ਨਾਰ ਬਵੀਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆ ਕਰ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸਿੰਘ ਨਾਮ ਕਰੰਗ ਸੇਵਕ ਉਪਰਾ ਪਾਲਾ ਨਾਰਾ ਸੇਵਕ ਗਿਰਾ ਖੰਡ ਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾਸ ਸਾਸ ਸੰਭਾਰ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਸਰ ਪਰ ਰੱਖ ਆਪਣੇ ਰੱਖ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆ ਪਤ ਰੱਖੇ ਤਾਂ ਕਿ ਆਦਮਿਤ ਕੋਈ ਨਾ ਲਾਖੇ ਪ੍ਰਭ ਸੇਵਕ ਕੋ ਨਾਮ ਪਾਹੁ ਚਾਹੇ ਪ੍ਰਭ ਸੇਵਕ ਉੱਚਦੇ ਉੱਚ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰੱਖੇ ਪਸਮ ਕਰਿਆ ਲਸਕਰ ਕੋ ਲਾਖੇ ਜਿਸ ਕਾ ਸਾਸਨ ਕੱਢ ਤੇ ਆਪਦਾ ਕੋ ਰੱਖ ਤੂ ਦੀ ਕਰ ਹੈ ਤੂੰ ਮਾਨਸ ਜਤਨ ਕਰਤਵ ਬਹ ਪਾ ਤੂ ਤਿਸਕ ਕਰਤਵ ਬਿਰਥ ਜਾਤ ਮਾਰਾ ਨਾ ਰੱਖ ਵਰਨਾ ਕੋਈ ਸਰਵ ਜੀਆਂ ਕਾ ਰੱਖ ਸੋਈ ਕਹਿ ਸੂਚ ਕਰ ਹਰੀ ਪ੍ਰਾਣ ਜਪਨਾ ਨੂੰ ਪ੍ਰਭ ਰੱਖ ਬਡਾਣੀ ਬੈਰੰ ਬੈਰ ਬੈਰ ਪ੍ਰਭ ਜਪੀ ਅਪੀ ਅੰਮ੍ਰਿਤ ਹਮਾਨ ਤਾਨ ਦ੍ਰਭਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਦੇਸ ਕਿਸ਼ ਅਵਰ ਨਾਹ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਾਨ ਤ੍ਰਿਪਤਾ ਨੇ ਮਾਨ ਤਾਨ ਨਾਮ ਨਾਮ ਸਮਾਨੇ ਉਠਤ ਬੈਠ ਸੁਭਤ ਨਾਮ ਕਹੁ ਨਾਨਕ ਜਨ ਕਾ ਸਦ ਕਾਮ ਬੋਲਹੁ ਜਹ ਜਿਹ ਬੈਦਨ ਰਾਤ ਪ੍ਰਭ ਆਪਣਾ ਜਨ ਕਿਨੇ ਦਾਤ ਕਰਹਿ ਭਗਤ ਆਤਮ ਕੈ ਚਾਈ ਪ੍ਰਭ ਆਪਣੇ ਸਿਉ ਰਹਿ ਸਮਾਈ ਜੋ ਹੋਆ ਹੋਵਤ ਸੋ ਜਾਨ ਪ੍ਰਭ ਆਪਣੇ ਕਾ ਕੋ ਪਛਾਣਾ ਦੇਹ ਕਿ ਮੈਂ ਹਮਾ ਕਾ ਅਨੁਭਵ ਕਾ ਨਾ ਦਸ ਕਾ ਗੁਣ ਕਹੀ ਕਨਾ ਜਾਨ ਆਠ ਪਹਿਰ ਪ੍ਰਭ ਸੇ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲੀਹ ਮਨ ਤਨ ਆਪਣਾ ਦਿਨ ਜਾਣਦੀ ਹੈ ਜੈਨ ਜਾਨ ਆਪਣਾ ਪ੍ਰਭੂ ਪੁੱਛੈ ਤਾਂ ਸੋ ਜਾਨ ਸਰਤ ਹੋ ਕਾ ਦਾਤਾ ਦਸ ਕੀ ਸਰਨ ਸਰ ਸੁਖ ਪਾਵੈ ਦਸ ਕਾ ਦਰਸ ਸਭ ਪਾਵੈ ਮੇਟ ਆਵੈ ਔਰ ਸਿਆਮ ਸਗਲੀ ਛਾੜ ਦਸ ਜਾਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੀਰਾ ਨਾਨਕ ਤਿਸ ਜਨ ਕੇ ਪੂਜਾ ਸਾਧ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਾਧੂ ਦਸ ਕਾ ਨਾਮ ਤੁਸ ਕਾ ਸੰਗ ਸਿਖ ਉਤਰੈ ਨਾਨਕ ਅਰੁਗਨ ਕਾ ਅਸ਼ਟਪਦੀ ਸਤਿਗੁਰ ਸੇਖ ਕਰਾ ਪ੍ਰਤ ਪਾਲ ਸੇਵ ਕਉ ਗੁਰ ਸਦਾ ਦਇਆਲ ਸੇਖ ਗੁਰ ਦੁਰਮਤ ਮਾਲੇ ਹਿਰਾ ਗੁਰ ਵਚਨ ਹੈ ਨਾਮ ਉਤਰਾ ਸਭ ਸੇਖ ਬੰਧਨ ਕਾਟਾ ਗੁਰ ਕਾ ਸਿੱਖ ਬਕਾਰ ਦੀ ਹੱਟ ਹੈ ਸਭ ਸੇਖ ਨਾਮ ਤਾਨ ਦੀ ਗੁਰ ਕਾ ਸਿੱਖ ਉਡਭਾਗੀ ਹੈ ਸਤਿਗੁਰ ਸੇਖ ਹਲਤ ਬਲਦ ਸਵਾਰ ਹੈ ਨਾਨਕ ਸਤਿਗੁਰ ਸੇਖ ਜੀ ਅਨਾਜ ਸੰਭਾਰ ਹੈ ਗੁਰ ਕਾ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਮ ਮਹ ਸਹਿਆਸ ਕਉ ਕਰ ਕਾਸ਼ਨ ਜਨਾਵੈ ਹਰ ਹਨਾ ਵਰਦਾ ਸਤਿ ਆਵੈ ਮਾਨ ਬੀਤੈ ਸਤਿਗੁਰ ਕਾ ਪਾਸ ਤੇ ਸੇਵਕ ਕੀ ਕਾਰਜ ਰਾਜ ਸੇਵਾ ਕਰ ਤੋ ਕਾਮਨੀ ਦਸ ਕਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਚ ਸਾਵ ਕਰੀ ਨਾਨਕ ਸੋ ਸੇਵ ਗੁਰ ਕੀ ਮਾਤਲੀ ਵੀ ਸਵੇ ਸਵੇ ਗੁਰ ਕਾ ਮਨ ਮਾਨਾ ਸੋ ਸੇਵ ਪਰਮੇਸ਼ਵਰ ਕੀ ਗਤ ਜਾਨ ਸੋ ਸਤਿਗੁਰ ਜਿਸ ਰਿਹਾ ਹਰ ਨਾਵਨ ਕੁਬਾਰ ਗੁਰ ਕਾ ਬਾਜਾਉ ਸਰਮ ਨਿਧਾਨ ਜੀ ਅਕਦਾਤਾ ਬਹਿਰੂ ਪਾਰ ਬ੍ਰਹਮ ਰੰਗ ਰਾਤ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਵ ਨਹਿ ਕਹਿ ਪਰਮ ਸਹਿ ਸੁ ਸਿਆਨ ਪਲਿਆਨ ਜਾਈਆ ਨਾਨਕਾ ਹੈ ਗੁਰਬੁੜ ਬਾਗੀ ਪਾਈਆ ਸਫਲ ਦਰਸ਼ਨ ਪੀਖ ਤੈ ਉਪਨੀਤ ਪਰਸਤ ਜਨਮ ਗਾਇਤ ਨਿਰਮਲ ਰੀਤ ਭੇਟ ਸੰਗ ਰਾਮ ਗਨ ਰਵਿ ਪਾਰ ਬ੍ਰਹਮ ਕੇ ਦਰਗਹ ਕਵਿ ਸੰਕਰ ਵਚਨ ਕਰਨ ਆਗ ਹਨੇ ਮਾ ਸੰਤੁਖ ਆਤਮ ਪਤੀ ਜਾਨ ਪੂਰਾ ਗੁਰ ਆਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੀਖਾ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਈ ਨਾਨਕ ਜਿਹ ਭਾਵੇ ਦਹਲੈ ਮਲਾਈ ਜਿਹ ਭਾਈ ਕੁਸਤ ਅਨੇਕ ਸਤਿਪੁਰਖ ਪੂਰਨ ਬਬੀ ਕਾਹ ਬੂਲ ਨਾ ਪਹੁੰਚ ਤੂ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈ ਸੁਖਦਾਇ ਤਾ ਕੀ ਕੀਮਤ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਰਿਤ ਕਰ ਚਨ ਗਮ ਹਿਰਦੈ ਸਿਮਰੈ ਸਤਿਗੁਰ ਹਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਪ੍ਰਭ ਜਪਨੇ ਹੋ ਹਰ ਰਾਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਇ ਉਸ ਪੁਰਖ ਪਾਇਆ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟ ਗੁਣਤਾਸ ਆਠ ਬਹਿਰ ਹਰਿ ਕਾ ਨਾਮ ਲੀ ਸਾਜਬ ਦੀ ਸੇਵਕ ਆਦਿ ਮੋਹ ਮਾਇਆ ਕਥਨ ਲੀ ਮਨ ਮਰਾਖ ਹਰ ਹਰੀ ਕੰਧ ਕਰ ਦੀਪਕ ਪ੍ਰਕਾਸ਼ ਨਾਨ ਕਰ ਮੋਹ ਦੁਖ ਤਹਿ ਦੇ ਨਾਸ ਤਬਤ ਮਾਹ ਠਾਂਡ ਵਰਤਾ ਅੰਦ ਪੈ ਦੁਖ ਨਾਠਿ ਭਾਈ ਜਨਮ ਮਰਨ ਕੇ ਮਿਟਿਆ ਦੀ ਸੇ ਸਾਧੂ ਕੇ ਪੂਰਨ ਉਪਦੇਸ਼ ਸੇ ਪਾ ਚੁੱਕਾ ਨਿਰਪਾ ਹੋਏ ਬਸੇ ਸਗਰ ਵੀ ਆਤਮਾਨ ਦੇ ਖਾਇਆ ਨਸੇ ਜਿਸ ਕਾ ਸਾਧਨ ਕਿਰਪਾ ਤਾਰੂ ਸਾਧ ਸੰਗਮ ਨਾਮ ਰਾਰਿ ਥਿਤ ਪਾਈ ਚੁੱਕੇ ਪ੍ਰਾਮ ਕਵਨ ਸੁਨ ਨਾਨਕ ਹਰ ਹਰ ਜਾ ਸਰਮ ਨਿਰਗੁਣਾਵ ਸਰਗੁਣ ਪਿਉਹ ਕਲਾ ਤਰਜਨ ਸਗਲੇ ਮੋਹੇ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀਂ ਕੋਈ ਸਰਮ ਨਿਰੰਤਰੀ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲਤਾ ਅਰਜਨ ਕੁਪਾ ਨਾਨਕ ਬਲ ਹਰਿ ਸਲੋਕ ਸਾਥ ਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਨਾਮ ਕੁਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰੀ ਸੰਨਾਮ ਆਦਿ ਹਰਿ ਔਰ ਉਪਾਵ ਸਮੀਤ ਬਿਸਾਰੋ ਚਨ ਕਮਲ ਰਿਤ ਮਹੁ ਰਤਾ ਰਹੁ ਕਰਮ ਕਾਂ ਸੁਪ੍ਰਭ ਸਮਰਥ
दृढ़ कर गह नाम हरवा थ्यु तान संचह हुआ भगवंत संत जनक निर्मति का सराख मन वाह सर्व रोग नान मिट जाह जह तन कव चार कुंट उठता वह सो तान हर शिवति पाय वह जह सो कान तंश मीत सो सुख साधु संग प्रीत जह शोभा कव करह परि कर्ण सा शोभा पाज हर की सरणी अन की उपाय भी रोग न जाय रोग मिट हर अव खदलाय सर निदान में हर नव निदान जब नान दर्ग प्रवान मन प्रबोध हर कनाय दह दह ताव दाव ठाय ताक विघ्न न लाग को जाकर दह बस हर सोई कालता ती ठंडा हर नाम सिमर सिमर सदा सुख पाय उपाय बिन सब पूर्ण हो या सुभगत भया तुम पर कह तीर्थ कार जाय बस अब नासी कह नान काट जम फासी ताद विचार कह जन साचा जन्म मर सुखा चुका चा आवा गमन मिटा प्रभु शिवा त्याग शरण कर देव यों रतन जन कहु उदार हर हर सिमर प्राण आधार इनके उपाय न छूट नारे सिमरत शास्त्र वीर विचारी हर की भगत कर मन डाय मन बंछत नन फल पाए संगना चार तेरा तना तुम कैल बिठावे मूर्ख मना सतमीत कुटाम बार बनता इंति कह हु तुम कम सनाथ राज रंगमय विस्तार इंति कह हु कम छुटकारा सह स्थिराथ सवार झूठा डम भय झूठ पा सारी जिंदगी तह बुझा ना भी गन ना विसा नान कुछता ना गुर की मात तुम लिख यानी भगत बिना बड़ू बेसियानी हर की भगत करह मन मीत निर्मल तुम्हारो चीत चरण कमल राख मन वाह जन्म जन्म

ਤੇਰੀ ਉਤਰ ਸਮੈਲ ਬਿਨਸ ਜੈ ਹਉਮੈ ਵਿਖ ਫੈਲ ਹੂਹੀ ਆ ਚੰਦ ਬਾ ਸਾਹਿਬ ਸੁਖ ਨਾਇਲ ਸਾਹਿਸ ਗ੍ਰਹਿ ਸਨਮ ਸੰਭਾਲ ਛੱਡ ਸ਼ਮ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਨ ਹਰ ਪੂੰਜੀ ਸੰਚ ਕਰਾ ਵਿਆਹ ਹਾਰੀ ਹਸ ਉਤਰ ਗਜ ਕਾਰ ਸਰਵ ਨਿਰੰਤਰ ਇੱਕੋ ਦੇ ਕਹ ਨਾਨਕ ਜੈ ਕਮ ਬਸ ਤਕਲੀਫ ਇੱਕ ਜਾਪੀ ਇੱਕ ਸਲਾਹੀ ਇੱਕ ਸਿਮਰੇ ਕੁਮਨਾਹੀ ਇੱਕ ਸਕੇ ਗੁਣ ਗਾਓ ਅਨੰਤ ਮੰਤਨ ਜਾਪੀ ਇੱਕ ਭਗਵਾਨ ਦੀ ਇੱਕ ਇੱਕ ਹਰਿਆ ਪੂਰਨ ਪੂਰਹਿ ਪ੍ਰਭਿਆ ਬਨਕ ਵਿਸਤਾਰੀ ਇੱਕ ਦੇ ਪੈ ਕਰਾਤ ਪ੍ਰਾਸ਼ਤ ਕਹਿ ਮੰਤਨ ਅੰਤਰੀਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨ ਆਯੁ ਨਾਨਕ ਪ੍ਰਭੀ ਅੰਦੀ ਆਪਣੀ ਭਗਤੀ ਲਾਇਆ ਅਸ਼ਟਪਦੀ ਜਾਚਕ ਜਾਂ ਜਾਚ ਪ੍ਰਵਧਾਨ ਕਰ ਕਿਰਪਾ ਦੀਵ ਹਰ ਨਾਮ ਸਾਜਨ ਕਿ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾ ਸਸਾ ਪ੍ਰਭ ਤੁਮ ਹਿ ਧਿਆਵ ਚਰਨ ਕਮ ਸਦਾ ਕਾ ਪ੍ਰੀਤ ਭਗਤ ਕਰਉ ਪ੍ਰਭ ਕੇ ਨਿਤ ਨਿਜ ਤੇ ਕੋਟਿ ਕੁਆਦਾ ਨਾਨਕ ਮੰਗਣਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਇ ਹਰ ਰਹਿ ਪਾ ਬਿਰਲਾ ਕੋਈ ਜਿਨ ਜਾਖਿਆ ਸੇ ਜਾਂਤਰ ਬਤਾਨੀ ਪੂਰਨ ਪੁਰਖ ਨਹੀਂ ਪਿਲਾਨੀ ਸੁਭਰ ਪਰੇ ਪ੍ਰੀਮ ਰਸ ਰੰਗ ਬਜਾ ਚਾਰ ਸਾਧਕ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਆਨ ਦੇਣ ਲਿਵ ਲਾਗ ਬੁੜ ਪਾਗ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨ ਸਾਹ ਪੂਰੀ ਪਈ ਸਾਧਗੁਰ ਤੇ ਨਿਰਮਨ ਮਤ ਲਈ ਜਨ ਕਾ ਪ੍ਰਭ ਹੋ ਦਇਆ ਸੇਵਕੀ ਨ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨ ਵਰਨ ਦੁਖ ਪ੍ਰਮ ਗਇਆ ਇਸ਼ ਪੁਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰ ਜਿਸਕਾ ਸਾਧ ਇੰਡੀਆ ਮਹਾਰਾਜ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰੈ ਜੇ ਕਾਰਨ ਪਨ ਸੁਖ ਬਿਸਰੈ ਜੇ ਕੀਆ ਜਾਣਾ ਸੁਖ ਬਿਸਰੈ ਜਨ ਸਭ ਕਿਛ ਦੀਆ ਸੁਖ ਬਿਸਰੈ ਜੇ ਜੀਵਨ ਜੀਆ ਸੁਖ ਬਿਸਰੈ ਜੇ ਅਗਨ ਮਹਾਰਾਖ ਗੁਰੂ ਪ੍ਰਸਾਦ ਕਬੇਲਾ ਰਾਖ ਸੁਖ ਬਿਸਰੈ ਜੇ ਵਿਖਤੇ ਕਾਟ ਹੈ ਜਨਮ ਜਨਮ ਕਾ ਟੂਟਾ ਗਾਟ ਹੈ ਗੁਰਪੁਰੇ ਤਾ ਤਿਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹੋ ਕਾ ਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਆਪ ਰਹਿਣਾ ਜਪਾਇਆ ਬਹੁ ਭਗਤ ਪਾਏ ਤਰਜ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ੈਰ ਸਰਬ ਕਲਿਆਣ ਸੁਖ ਨਿਤ ਨਾਮ ਗੁਰਤ ਜਤ ਪਾਏ ਵਿਸਰਾਮ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਾਹ ਚਾਉ ਮਾਰਨ ਤਾਰੇ ਅੰਤਰ ਹੀ ਸਵਾਇਉ ਨੇਤਰ ਪੇਖ ਦਰਸ ਸੁਖ ਹੋਏ ਮਨ ਵਿਕਸਾਇ ਸਾਧ ਚਰਨ ਧੋਏ ਭਗ ਜਨਕ ਮਨ ਤਨ ਰੰਗ ਬਿਰਲਾ ਕੋ ਪਾਵਾ ਸੰਗਿਕ ਵਸ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਈ ਨਾਨਕ ਰਹਿਆ ਸਰਬ ਸਮਾਇ ਪ੍ਰਭ ਸੰਤ ਦਇਆਲ ਭਗਤ ਵਸ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤ ਪਾਲਾਤ ਪੁਰ ਕਾਰਨ ਕਰਤਾਰ ਭਗ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪੈ ਲਾਵੇ ਮਨ ਹੀਤ ਹਮ ਨਿਰ ਗੁਣੀ ਆਰ ਨੀਚਾ ਜਾ ਨਾਨਕ ਤੁਮ ਸਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਹ ਪਾਈ ਕਿ ਨਮ ਹਰ ਕੇ ਗੁਣ ਗਾਈ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕਥਾ ਮਨ ਪਾਈ ਵਾ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਦੀ ਹਰ ਹਨੀਤ ਪਲੀ ਸੋ ਕਰਨ ਸੋਭਾ ਧਨਵੰਤ ਫਿਰਦਾ ਬਸੀ ਪੂਰਨ ਕੁਰਮਨਸਾ ਸੰਪ੍ਰਭਦੀ ਹੁਨਵਾ ਸਰਬ ਸੁਹਨਾ ਨੂੰ ਪ੍ਰਕਾਸ਼ ਲੋਕ ਸਰਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪਿਹੀ ਫਿਰ ਜਾਪ ਅਸ਼ਟਪਦ ਜਾਪ ਆਕਾਰ ਹੁਕਾਸ਼ ਨਾ ਦ੍ਰਿਸ਼ਟੀ ਤਪ ਆਪਨ ਤਪ ਕਹਿਦੀ ਉਤ ਜਬ ਤਾਰੀ ਆਪਨ ਸੁਨ ਸਮਾਧ ਵੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਣ ਕੀਹਨ ਨਾ ਜਾਪ ਦੋ ਤਬ ਹਰ ਸੋਗ ਕਹ ਕਿਸੇ ਵਿਆਵਤ ਜਬ ਆਪਨ ਆਪ ਆਪਾਰ ਬਣਾਉਤਾ ਮੂਹ ਕਹਾ ਕਿਸੋ ਪਰਮ ਆਪਨ ਕੀਰਾ ਵਰਤੀ ਜਾ ਨਾਨਕ ਕਰਨਿਆ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਤਨਿਤਾ ਬੰਧ ਮੁਕਤ ਕਹੋ ਕਿਸਕੋ ਗੈਨੀ ਜਾਵੀ ਕਹ ਰਗਮ ਅਪਾਰ ਤਵ ਨਰਕ ਸੁਰਗ ਕਹ ਕੌਣ ਅਵਤਾਰ ਜਵ ਨਿਰਗੁਣ ਪ੍ਰਭ ਸਹਿਜ ਸੁਭਾਈ ਤਵ

ਜੁਗ ਜਾਗ ਸਵਾਥ ਅੰਤਰ ਬਹ ਜਾਨੁ ਸਾਥ ਗੁਣ ਨਿਦਾਨ ਬਿਅੰਤ ਉਪਾਨਾਨੁ ਦਾਸ ਸਦਾ ਬ੍ਰਹਰ ਪੂਰਨ ਪੂਰੇ ਹਿਦਯਾਰ ਸਭ ਉਪਰਵਤ ਕਿਰਪਾਲ ਆਪਣੇ ਕਰਤ ਬਜਾਨੇ ਆਪ ਅੰਤਰ ਜਾਮੀ ਰਹਿ ਬਿਆ ਪ੍ਰਤ ਬਾਰੇ ਜੀਵਨ ਬਹ ਪਾਤ ਜੋ ਜੋ ਰਚਿ ਸੋਤੇ ਸਹਿਤ ਆ ਜਿਸ ਭਗਤ ਹਲੈ ਮਲਾਈ ਭਗਤ ਕਰੇ ਹਰਿ ਕੇ ਗੁਣ ਗਾਏ ਮਾਨੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਇੱਕ ਜਾਣੇ ਜਾਣ ਲਾਗਾ ਹਰੀ ਕੈ ਨਾਈ ਇਸ ਗਿਆਸ ਨਾ ਬਿਰਤਿ ਜਾ ਸੇਵਕਾ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਅਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪ ਮੇਰੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਇਬ ਪ੍ਰਭ ਪਰਮਾਨੰਦ ਰਾਮ ਨਾਮ ਤਾਤ ਕਰ ਵਿਚਾਰ ਤੋਂ ਲਭਦੀ ਹਕ ਕਰ ਉਧਾਰ ਅੰਮ੍ਰਿਤ ਵਚਨ ਹਰਿ ਕੇ ਗੁਣ ਗਾਇ ਉਪਰੰਤ ਤਰਨ ਕਹਿਆ ਸਵਾਵ ਅਠ ਪਹਿਰ ਪ੍ਰਭ ਜੀ ਖਾਉ ਨੇਰਾ ਮਿਟਿਆ ਗਿਆਨ ਬਿਨ ਸਹਿਨ ਦੇ ਰਸਨ ਉਪਦੇ ਹਿਰਦਾ ਵਸਾ ਮਨ ਛਨਨ ਹਲ ਪਾਵ ਹਲਤ ਬਲਤ ਦੋਈ ਲਿਖ ਸਵਾਰ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੇ ਪੂਰੀ ਦੀਖਿਆ ਜਹ ਮਨ ਬਸਤ ਸਾਜ ਪ੍ਰੀਖਿਆ ਮਨ ਤਨ ਨਾਮ ਜਪ ਹਲੇ ਬੁਲਾਏ ਦੁਖ ਤਰਦ ਮਨ ਤੇ ਪਾਓ ਜਾਏ ਸਚ ਵਾ ਪਾਰ ਕਰ ਵਾ ਪਾਰੀ ਦਰਗਾ ਨਿ ਬਹਿ ਕੀ ਪਰ ਤੁਮਾਰੀ ਕਟੀ ਕਰਖ ਮਨ ਵਾਹ ਨਾਨਕ ਬਹਿ ਨ ਆਵਹਿ ਜਾਹੀ ਇਹ ਤੇ ਦੂਰ ਕਹਾਂ ਕੋ ਜਾਏ ਉਬਰਾ ਰੱਖ ਨਰ ਧਿਆਏ ਨਿਰ ਪਾਓ ਜਪੈ ਸਗਲ ਪਾ ਮਿਟਾ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਹ ਪ੍ਰਭ ਰਾਖੇ ਤਹ ਨਾਹ ਦੁਖ ਨਾਮ ਜਪਤ ਮਨ ਉਹ ਤੋ ਸੁਖ ਚਿੰਤਾ ਜਾਏ ਮਿਟਾ ਅਹੰਕਾਰ ਤੇ ਜਾਨਕੋ ਕੋਈ ਨਾ ਪਹੁੰਚਣ ਹਰਿ ਸਿਰ ਉਪਰ ਠਾਠਾ ਗੁਰ ਸੂਰਾ ਨਾਨਕ ਦਾ ਵਿਵਾਰ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖ ਉਦਰਤ ਸ੍ਰੇਸ਼ਟ ਜਾਨਕਮ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂਪ ਧਾਨ ਸਿਵਾ ਸਿਵ ਪ੍ਰਵਾਨੰਦ ਜਮ ਪ੍ਰਭਾਨ ਜਿਸ ਮਨ ਵਾਸਾ ਸੋਤ ਨੇ ਹਾਰ ਤਾਕ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਅਸ਼ਪਤੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਗਾ ਮੀਠਾ ਸਗਲ ਸਮੀਗਰੀ ਇਸ ਘਟ ਮਾਏ ਹਨ ਕਰੰਗ ਨਾਨਾ ਦ੍ਰਿਸ਼ਟਾ ਇਸ ਨਾਮ ਨਿਰਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਸ ਕਬਿ ਸਰਾਮ ਸੁਨ ਸਮਾਦ ਅਨਹਤ ਤਹਨਾਦ ਕਹਿ ਨਾ ਜਾਈ ਅਚਰਜ ਸਮਾਦ ਤਿੰਦੀ ਖੈ ਸਭ ਦਿਖਾਏ ਨਾਨਕ ਜਾਂ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਹੇ ਆ ਭਗਵੰਤ ਤਰਨ ਮਾਹੀ ਆਕਾਸ ਪਾਏ ਆਲ ਸਰਵਲੋਕ ਪੂਰਨ ਪ੍ਰਤ ਪਾਲ ਬੰਤ ਪਰਬਤ ਹੈ ਪਾਰ ਬ੍ਰਹਮ ਜੈ ਸੀ ਆਗਤ ਕਰਮ ਪਾਵਣ ਪਾਣੀ ਪੈ ਸੰਤਰ ਮਾਹੀ ਚਾਰ ਕੁੰਟ ਦਹ ਦਿਸ ਸਮਾਹੀ ਤਿਹ ਤੇ ਭੈਨਾ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਏ ਵੇਦ ਪ੍ਰਾਣ ਸਮਰਤ ਮੈਂ ਦੇਖ ਸਸੀ ਅਰ ਸੂਰ ਨਖਿਆ ਧਰਮ ਹੀ ਇੱਕ ਬਾਣੀ ਪ੍ਰਭ ਸਭ ਕੋ ਬੋਲਿਆ ਵਟ ਡੋਲ ਨਾ ਕਬ ਡੋਲੈ ਸਰਬ ਕਲਾਕਾਰ ਖੇਲ ਖੇਲ ਮੂਲ ਨਾ ਪਾਈ ਆ ਗੁਣ ਹੈ ਅਮੂਲ ਸਰਬ ਜੋਤ ਮਹਿ ਜਾ ਕੇ ਜੋਤ ਧਾਰਹੁ ਸੁਆਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਹ ਨਾਨਕ ਤੈਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੀਖਨ ਸਾਹਿਬ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਾ ਸੁਨਿਹ ਸੋ ਬੈਜਨ ਸਰਬ ਆਪੀ ਰਾਮ ਸੰਗ ਰਜਨ ਜਿਨ ਜਾਤਾ ਤੁਸੀਂ ਰਹਿਤ ਸਾਧ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਰ ਨਾਇ ਕਰਨ ਕਰਾਵਨ ਹਾਰ ਪ੍ਰਭ ਜਾਣੇ ਅੰਤਰ ਬਸੀ ਬਾਹਰ ਵੀ ਉਹੀ ਕਰ ਨਾਨਕ ਧਰਮ ਦੀ ਸਹਿਮ ਉਹੀ ਆਪ ਸਾਧ ਕੀਆ ਸਭ ਸਾਧ ਦੇਹ ਪ੍ਰਭ ਦੇ ਸਕਦੀ ਉਤਪਾਤ ਦੇਹ ਪਾਵੇ ਤਾਂ ਕਰੇ ਵਿਸਥਾਰ ਦੇਹ ਪਾਵੇ ਨਾ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਾਵ ਦੇਹ ਲਈ ਮਿਲਾਏ ਕਮ ਨਿਕਟ ਕਮ ਕਹੀਆ ਦੂਰ ਆਪ ਆਪ ਆਰ ਪੂਰ ਅੰਤਰਗਾਤ ਜਿਸ ਜਨਾਇ ਨਾਨਕ ਦੇ ਜਨਾ ਪੂਜਾ ਸਰਭੂਤਾ ਵਰਤਾਰਾ ਸਰਵਨੈ ਨਾ ਪੀਖ ਨਰ ਸਕ ਸਮਗ ਜਾ ਕਰ ਤਨਾ ਪੰਜਾ ਸਾਹਿਬ ਹੀ ਸੁਨਾ ਆਪਨ ਜਾਨ ਖੇਲ ਬਣਾਇਆ ਆਗਿਆਕਾਰੀ ਕਿਨੇ ਮਾਇਆ ਸਭ ਕਾ ਮਾਤ ਅਲੇ ਉਤੋ ਰਹੇ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਵਾ ਗਿਆ ਜਾਇ ਨਾਨਕ ਜਾਂ ਪਾਵੇ ਤਨਾਈ ਸਮਾਈ ਇਸ ਤੇ ਹੋਏ ਸੁਨਾ ਬੁਰਾ ਉਰਾ ਕਹੋ ਕਿਨੇ ਕਾਸ਼ ਕਰਾ ਭਲਾ ਕਰ ਤੂ ਤਾਤ ਨੇ ਕਿਹਾ ਬਜਾਨੇ ਆਪਣੇ ਜੀ ਕਿਹਾ ਸਾਜ ਤਾਰੇ ਸਭ ਸਾਜ ਓਤ ਪੋਤ ਆਪਣੇ ਸੰਗਰਾਜ ਤਾਂ ਕੀ ਗਾਤ ਮਿਤ ਕਹੀ ਨਾ ਜਾਏ ਦੂਸਰੇ ਤਾਂ ਸੋਜੀ ਪਾਏ ਤੁਸਕਾ ਕੀ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਣ ਜੋ ਜਾਣਾ ਸਦਾ ਸੁਖ ਹੋਇਆ ਮਿਲਾਏ ਲਈ ਪ੍ਰਭ ਸੋਇ ਹੋ ਧਨਵੰਤ ਕੁਲਵੰਤ ਪਾਤਵੰਤ।

ਦਾਨ ਆਹਦ ਵਾਜੈ ਸੋਨ ਸੁਨ ਅਨੰਦ ਕਰੀ ਪ੍ਰਭ ਗਾਜੈ ਪ੍ਰਗਟੀ ਗੁਪਾਲ ਮਹਾਂਦ ਕਮਾ ਥਿਨਾਨ ਕੁਦਰਤ ਤਨਕਾ ਸਾਥੀ ਸਰਨ ਯੋਗ ਸੁਨ ਸਰਣੀ ਆਈ ਕਾਰਗਿਰ ਪਾਪ ਪ੍ਰਭਾਵ ਮਿਲਾਈ ਮੇਟ ਗਏ ਬੈਰ ਪਏ ਸਬਰੀਅਨ ਅੰਮ੍ਰਿਤ ਨਾਮ ਸਾ ਸੰਗ੍ਰਹਿ ਸੁਪ੍ਰਸੰਨ ਪਏ ਗੁਰਦੀਪ ਪੂਰਨ ਹੋਈ ਸਿਵ ਕਿਸੀ ਵਾਲ ਜੰਜਾਲ ਵਿਕਾਰ ਦੀ ਰਹਿਤੀ ਰਾਮ ਨਾਮ ਸੁਨ ਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭ ਧਾਰਿ ਨਾਨਕ ਨਿਵ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਣੀ ਸਹਿਜ ਗੋਬਿੰਦ ਗੁਣ ਨਾਮ ਜਿਹ ਮਨ ਵਸੈ ਸੋ ਨਿਧਾਨ ਸਰਵ ਇੱਛਾ ਤਾਗਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਇ ਸਭ ਦੀ ਬੂਝ ਪਾਇਆ ਸਥਾਨ ਵਹ ਨ ਹੋਇਆ ਵੰਜਨ ਹਰ ਤਨ ਖਟ ਚਲੈ ਜਨ ਸੋ ਨਾਨਕ ਜਿਸ ਪ੍ਰਾਪਤ ਹੋਈ ਕੀਮ ਸਾਤ ਰਿਦ ਨਾਵ ਨਿਰਦ ਬੁੱਧ ਗਿਆਨ ਸਰਵਧਨ ਸਿਧ ਵਿਦਿਆ ਤਪ ਯੋਗ ਪ੍ਰਾਪਤੀ ਆਨ ਗਿਆਨ ਸ੍ਰੇਸ਼ਠ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਕਲ ਦੇ ਉਦਾਸ ਸੁੰਦਰ ਚਤੁਰ ਤਤ ਕਵੀਤਾ ਸਮੁੰਦਰ ਸੀਲ ਦ੍ਰਿਸ਼ਟੀ ਤਾਈ ਫਲ ਤਿਹ ਜਾਨਕ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਹੋ ਨਿਧਾਨ ਜਪ ਮਨ ਕੋਈ ਸਭ ਯੁਗ ਮਹਿਤਾ ਗਿਆ ਤੋਏ

ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਆ ਪੜ੍ਹੀਏ ਕਿਆ ਗੁਨੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮ

ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗ ਸਹਿਵੇ ਪ੍ਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਹੈ ਮੰਗੈ ਹੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੁਹਾਉ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ, ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾ ਵਾਜੇ ਤਿਸ ਭਾਵਾਂ ਵਿਣ ਭਾਣੀ ਕਹਿ ਨਾਏ ਕਰੀ, ਜੇਤੀ ਸਿਰਠਿ ਉਪਾਈ ਵੇਖਾਂ ਵਿਣ ਕਰਮਾਂ ਕਹਿ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋਅ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਜ ਪ੍ਰਵਾਣ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਣ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ,
ਕੇਤਾ ਤਾਹਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕੁਆਓ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਣ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾ ਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਬਿਨ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਪ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਤ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਓ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਨਿਕ ਵਾਤ, ਸਹਸ ਠਾਰ ਹੈ ਕਹਣਕ ਤੇ ਬਾਸ, ਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਪਵਹੈ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਣੀ, ਜੇ ਤਿਸ ਮਨਹੋਨਾ ਵਿਸਰਹਿ ਹੈ।

ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਬੜੀ ਉੱਚਾ ਹੋਵੇ ਕੋਏ, ਅਤੇ ਸੂਚੇ ਕੋ ਜਾਣੈ ਸੋਏ। ਜੇ ਵੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋਧ ਅਪਾਰ, ਕਿਤਿਆ ਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੂਖ ਭੂਖ ਸਦ ਮਾਰ। ਇਹ ਪੈਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ। ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕਿ ਆਖਣ ਪਾਏ। ਉਹ ਜਾਣੇ ਜੇਤੀਆ ਮੋਹੇ ਖਾਏ, ਆਪੇ ਜਾਣੇ ਆਪੇ ਦੇ। ਆਖਹਿ ਸੇ ਭੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਣ। ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸੀਸ ਅਮੁੱਲ ਨਿਸ਼ਾਨ। ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ। ਆਖਹਿ ਪੜ੍ਹੇ ਕਰਹਿ ਵਖਿਆਣ, ਆਖਹਿ ਬਰਮੇ ਆਖਹਿ ਇੰਦ। ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸਰ ਆਖਹਿ ਸਿੱਧ। ਆਖਹਿ ਕੇਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ। ਆਖਹਿ ਸੁਰ ਨਰ ਮੁਨ ਜਨ ਸੇਵ, ਕੇਤੇ ਆਖਹਿ ਆਖਣ ਪਾਹੇ। ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕੇਤੇ ਕੀਤੇ ਹੋਰ ਕਰੇ। ਤਾਂ ਆਖ ਨਾ ਸਕਹਿ ਕੇਈ ਕੇ, ਜੇ ਵੜ ਭਾਵੈ ਤੇ ਵੜ ਹੋਏ। ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ। ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ। ਜਿਤਵੈ ਸਰਬ ਸਮਾਲੇ, ਵਾਜੇ ਨਾਂ ਦੇ ਅਨੇਕ ਅਸੰਖਾ। ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਅਨ। ਕੇਤੇ ਗਾਵਣ ਹਾਰੇ, ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ। ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ। ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਵਰਮਾ ਦੇਵੀ ਸੋਹਣ ਸਦਾ ਸੁਵਾਰੇ। ਗਾਵਹਿ ਇੰਦਿਨ ਦਾਸਨ ਬੈਠੇ ਦੇਵਤੇ ਆਂਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਣ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਣ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਣ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜੇ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਾ ਝੋਲੀ, ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਵਾਰੀ ਕਾਇਆ, ਜੁਗ ਟੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦੇ ਅਨੀਲੇ ਅਨਾਦੇ ਅਨਾਹਤ। ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ। ਘਟ ਘਟ ਵੱਜ ਹੈ ਨਾਦ, ਆਪ ਨਾਥ ਨਾਥੀ ਸਭ ਜਾਕੀ। ਰਿੱਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚਲਾਵਹਿ। ਲੇਖੇ ਆਵਹਿ ਭਾਗ, ਆਦੇਸ ਤਿਸੈ ਆਦੇਸ, ਆਦੇ ਅਨੀਲ ਅਨਾਦੇ ਅਨਾਹਤ। ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ।

ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤ੍ਰਾਹੈ ਪਤ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮੇ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਵਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ

ਮਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ।

ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ। ਨਾ ਉਹੈ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ।

ਸ੍ਰੀ ਮੁੱਖ ਵਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਹਿਣ ਅਰ ਵਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਕਾਲੇ ਨਮਸਤੰਗ ਕ੍ਰਿਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤੁ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤੁ ਅਜਬੇ ਅਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤੁ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਣਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋਸਤੁ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤੁ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਧੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਣ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕ੍ਰਮ ਹੈ ਅਭ੍ਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਾਣ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ

ਹਨੁਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨੰ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸਚਿਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਦ ਅਰਧੰਗ ਆਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪ੍ਰੋਸ਼ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਸ਼ੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਅਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਗੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਬਦੇਸੇ ਨਮੋ ਸਰਬਭੇ

ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤਵਾ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੋਣ ਪੁਰਖ ਅਪਾਰ ਸਰਬਮਾਨ ਤ੍ਰਮਾਨ ਦੇਵ ਅਭੇਵ ਆਦਿ ਉਧਾਰ ਸਰਬਪਾਲਕ ਸਰਬਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾ

ਨਾ ਜਾਤ ਜਾ ਕਰ ਜਨਮ ਮਰਨ ਵਿਹੀਨ, ਚੱਕਰ ਬੱਕਰ ਫਿਰੈ ਚਤੁਰ ਚੱਕ, ਮਾਨ ਹੀ ਪੁਰਤੀਨ। ਲੋਕ ਚੌਦਹਿ ਕੇ ਬਿਖੈ, ਜਗ ਜਾ ਪਈ ਜਹ ਜਾਪ, ਆਦਿ ਦੇਵ ਅਨਾਦ ਮੂਰਤ, ਥਾਪਿਓ ਸਭੈ ਜਹ ਥਾਪ, ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬਿਸਵ ਰਚਿਓ ਸਿਯਮ ਭਵ, ਗਣ ਭੰਜਨ ਹਾਰ। ਕਾਲਹੀਨ ਕਲਾ ਸੰਯੁਗਤ, ਅਕਾਲ ਪੁਰਖ ਅਦੇਸ, ਧਰਮ ਧਾਮ ਸੋ ਭਰਮ ਰਹਿਤ, ਭੂਤ ਲੱਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ, ਮੁਕਤਦਾਇਕ ਕਾਮ। ਆਪ ਰੂਪ ਅਮੀਕ ਅਨਉਸਤਤ, ਏਕ ਪੁਰਖ ਅਵਧੂਤ, ਗਰਭ ਗੰਜਨ ਸਰਭ ਭੰਜਨ, ਆਦਿ ਰੂਪ ਸੂਤ, ਅੰਗਹੀਨ ਭੰਗ ਨਾਤਮ, ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਘਾਇਕ, ਸਰਬ ਕੋ ਪ੍ਰਤਪਾਰ। ਸਰਵਗਣਤਾ ਸਰਵਹਣਤਾ, ਸਰਵ ਤੇ ਅਣਭੇਖ, ਸਰਵ ਸ਼ਾਸਤ੍ਰ ਨਾ ਜਾਨਹੀ, ਜਹ ਰੂਪ ਰੰਗ ਅਰ ਰੇਖ, ਪਰਮ ਵੇਦ ਪੁਰਾਣ ਜਾ ਕਹਿ, ਨੇਤ ਭਾਖਤ ਨਿਤ, ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ, ਨਾ ਆਵਹੀ ਵਹ ਚਿਤ। ਮਦ ਭਾਰਸ਼ੰਦ ਤਵਾ ਪ੍ਰਸਾਦ, ਗੁਣਗਣ ਉਧਾਰ ਮਹਿਮਾ ਪਾਰ, ਆਸਨ ਅਭੰਗ ਉਪਮਾ ਨੰਗ, ਅਨੁਭਵ ਪ੍ਰਕਾਸ।

ਅਣਰੰਕ ਕਾਲ ਅਣਕਾਲ ਅਣਭੂਤ ਅੰਗ ਆਪਾ ਭੰਗ ਗਤਮਿਤ ਅਪਾਰ ਗੁਣਗਣ ਉਦਾਰ ਮੁਣਗਣ ਪ੍ਰਣਾਮ ਨਿਰਭੈ ਨਿਕਾਮ ਅਤਦੁਤ ਪ੍ਰਚੰਡ ਮਿਤਗਤ ਅਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ।

ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਭਰੇ ਹੈ ਪਵਿੱਤਰੈ ਪ੍ਰਥੀਸੈ ਆਦਿਸੈ ਆਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾਂ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਭੂਤ ਵਰਨੈ ਕਿਆ ਵਿਭੂਤ ਕਰਨੈ ਕਿਆ ਰਾਜੰਗ ਪ੍ਰਭਾ ਹੈ ਕਿਆ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕਿਆ ਸਰਬਾ ਆਭਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦ ਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਏਕੈ ਅਧੀਨ ਹੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਣਾਹ ਹੈ ਕਿ ਸਾਹਾਣ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੈ ਕਿ ਸਰਬਤਰ ਭਾਉਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਪੋਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰਕ ਅਲੀਮੈ ਕਿ ਪਰਮੰਖ ਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਅਮੇਸੁਲ ਸਲਾਮੈ ਸਲੀ ਖਤਮ ਦਾਮੈ ਗਣੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੁਅਲ ਨਿਧਾਨੈ

ਹਰੀ ਫੁਲ ਆਜੀ ਮਹਿਰ ਜਾਇਕ ਯਕੀਨੈ ਅਨੇਕਲ ਤਰੰਗ ਹੈ ਅਭੇਦ ਹੈ ਭੰਗ ਹੈ ਅਜੀ ਜੁਲ ਨਿਵਾਜ ਹੈ ਗਣੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕੇਂਦਰਖੰ ਪ੍ਰਣਾਸ ਹੈ ਪ੍ਰਿਥੁਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ

ਆਨੰਦ ਹੈ, ਅਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜ਼ਾਦ ਹੈ, ਚਰਪਟ ਛੰਦ ਤਾ ਪ੍ਰਸਾਦ, ਸਰਵੰਹੰਤਾ, ਸਰਵੰਗੰਤਾ, ਸਰਵੰਖਿਆਤਾ, ਸਰਵੰਗਿਆਤਾ, ਸਰਵੰਹਰਤਾ, ਸਰਵੰਕਰਤਾ, ਸਰਵੰਪ੍ਰਾਣੰ, ਸਰਵੰਤ੍ਰਾਣੰ, ਸਰਵੰਕਰਵੰ, ਸਰਵੰਧਰਮੰ, ਸਰਵੰਯੁਕਤਾ, ਸਰਵੰਮੁਕਤਾ, ਪ੍ਰਸਾਵਲ ਛੰਦ ਤਵਾ ਪ੍ਰਸਾਦ, ਨਮੋ ਨਰਕਨਾਸੇ ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪ੍ਰਮਾਥੰ ਪ੍ਰਮਾਥੇ, ਸਦਾ ਸਰਵਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਵੰ

ਕਹਿ ਜਾ ਹਰ ਜਹੂਰ ਹੈ, ਕਹਿ ਹਾਜ਼ਰ ਹਜ਼ੂਰ ਹੈ, ਹਮੇਸ਼ਰ ਸਲਾਮ ਹੈ, ਸਮਸਤਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜਕ ਰਹਿੰਦ ਹੈ, ਕਰੀਮ ਉਲ ਕਮਾਲ ਹੈ, ਕਿ ਹੁਸਨਲ ਜਮਾਲ ਹੈ, ਗਣੀ ਮੁਲ ਖਿਰਾਜ ਹੈ, ਗਰੀਬ ਉਲ ਨਿਵਾਜ ਹੈ, ਹਰੀਫ ਉਲ ਸਿਕਨ ਹੈ, ਹਿਰਾਸਲ ਫਿਕਨ ਹੈ, ਕਲੰਕੰਗ ਪ੍ਰਨਾਸ ਹੈ, ਸਮਸਤਲ ਨਿਵਾਸ ਹੈ, ਗੰਜਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜਵਾਹ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰਗ ਪ੍ਰਣਾਸ ਹੈ, ਬੇਹਸਤੁਲ ਨਿਵਾਸ ਹੈ, ਕਿ ਸਰਬਲ ਗਵਨ ਹੈ, ਹਮੇਸਲ ਰਵਨ ਹੈ, ਤਮਾਮ ਉਲ ਤਮੀਜ਼ ਹੈ, ਸਮਸਤੁਲ ਅਜੀਜ਼ ਹੈ, ਪਰੰਗ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸਲ ਅਲੇਖ ਹੈ, ਹਮੇਸਲ ਅਭੇਖ ਹੈ, ਜਮੀਨ ਉਲ ਜਮਾਹ ਹੈ, ਅਮੀਕੁਲ ਇਮਾਹ ਹੈ, ਕਰੀਮ ਉਲ ਕਮਾਲ ਹੈ, ਕਿ ਜੁਰ ਅਦ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾਹ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤਾ ਪ੍ਰਸਾਦ, ਮੁਣ ਮਣ ਪ੍ਰਣਾਮ, ਗੁਣਗਣ ਮਦਾਮ, ਅਰਬਰ ਅਗੰਜ, ਹਰ ਨਰ ਪ੍ਰਭੰਜ, ਅਣਗਣ ਪ੍ਰਣਾਮ, ਮੁਣ ਮਣ ਸਲਾਮ, ਹਰ ਨਰ ਅਖੰਡ, ਵਰ ਨਰ ਅਮੰਡ, ਅਨੁਭਵ ਅਨਾਸ, ਮੁਣ ਮਣ ਪ੍ਰਕਾਸ਼, ਗੁਣਗਣ ਪ੍ਰਣਾਮ, ਜਲ ਥਲ ਮੁਦਾਮ, ਅਣਛਿਜ ਅੰਗ, ਆਸਨ ਅਭੰਗ, ਉਪਮਾ ਅਪਾਰ, ਗਤਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਣਭਵ ਅਨਾਸ, ਧ੍ਰਿਤ ਧਰ ਤੁਰਾਸ, ਆ ਜਾਣ ਬਾਹੋ, ਏਕੈ ਸਦਾਹੋ, ਓਅੰਕਾਰ ਆਦਿ, ਕਥਨੀ ਅਨਾਦ, ਖਲ ਖੰਡ ਖਿਆਲ, ਗੁਰਬਾਰੇ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਣਛਿਜ ਗਾਤ, ਅਜਿਜਨਾ ਬਾਤ, ਅਣਝੰਜ ਗਾਤ, ਅਨਰੰਜ ਬਾਤ, ਅਣਟੁੱਟ ਭੰਡਾਰ, ਅਣਠੱਟ ਅਪਾਰ, ਅਡੀਠ ਧਰਮ, ਅਤਿ ਢੀਠ ਕਰਮ, ਅਣਬ੍ਰਣ ਅਨੰਤ, ਦਾਤਾ ਮਹੰਤ, ਹਰਿ ਬੋਲ ਮਨਾ ਛੰਦ, ਤੁਆ ਪ੍ਰਸਾਦ, ਕਰੁਣਾਲਿਓ ਹੈ, ਅਰਘਾਲਿਓ ਹੈ, ਖਲ ਖੰਡਣ ਹੈ, ਮਹਿਮੰਡਣ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਣ ਹੈ, ਸਰਬ ਉਬਾਰਣ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਓ ਹੈ, ਜਗ ਜਾਨਿਓ ਹੈ, ਸਰਬੰਕਰ ਹੈ, ਸਰਬੰਕਰ ਹੈ, ਸਰਬ ਪਾਸਿਓ ਹੈ, ਸਰਬਨਾਸਿਓ ਹੈ, ਕਰੁਣਾਕਰ ਹੈ, ਵਿਸਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰ ਤੇ ਪਰ ਹੈ, ਕਰੁਣਾਕਰ ਹੈ, ਅਜਪਾ ਜਪ ਹੈ, ਅਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਬਾਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸਵੰਬਰ ਹੈ, ਕਰੁਣਾਲਿਆ ਹੈ, ਨ੍ਰਿਪਨਾਇਕ ਹੈ, ਸਰਪਾਇਕ ਹੈ, ਭਵਭੰਜਨ ਹੈ, ਅਰਗੰਜਨ ਹੈ, ਰਿਪਤਾਪਣ ਹੈ, ਜਪ ਜਾਪਣ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮਵਾਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ,

ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ।

ਰੂਪੇ ਨਾ ਰੇਖੇ ਅਕਰਮੰਗ ਭਰਮੰਗ ਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰਗ ਕਰਿਅੰਗ ਕਰੀ ਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ, ਸਰਾਵਕ ਸੁੱਧ ਸਮੋਹ ਸਿਧਾਣ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ, ਸੂਰ ਸਰਾਧਨ ਸੁੱਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖੀਏ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏ ਕ੍ਰਤੀ ਬਿਨ ਏ ਕ੍ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨਾਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਣ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ, ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਿਸੇਖ ਹੈ, ਵੇਦ ਪੁਰਾਣ ਕਤੇਬ ਕੁਰਾਣ, ਜੀਮੀਨ ਜਮਾਨ ਸਬਾਣ ਕੇ ਪੇਖ ਹੈ, ਪੌਣ ਆਹਾਰ ਜਤੀ ਜਦ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ, ਸੋ ਦ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸੁਨਾਹ ਦੁਰਜਾਨ ਦ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਰੀਨ ਮਰੋਰ ਮਵਾਸਨ, ਮਾਤੇ ਮਤੰਗਣ ਮਾਨ ਮਲੈਂਗੇ, ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਅਪਾਰ ਵੱਡੇ ਬਰਿਆਰ, ਅਵਿਚਾਰ ਹੈ ਸਾਰ ਕੀ ਧਾਰ ਪਛਿਆ, ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਕ ਜਾਣ ਕੇ ਮਾਨ ਮਲਿਆ, ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਿਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਿਵਿਆ, ਦਾਨਵ ਦੇ ਫਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਣ ਬਾੜ ਜੈਤ ਧੁਨ, ਪਾਪਣ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਬੈਵ ਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਰਾ ਧਪ, ਜਉਂ ਤ੍ਰਲੋਕ ਰਾਜ ਕਰੈਂਗੇ, ਕੋਟ ਸਨਾਨ ਗਜਾਤ ਗਦਾਨ, ਅਨੇਕ ਸੁ ਅੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਵਿਸਨ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀਪਤ ਕੇ ਪ੍ਰਸ ਹੈ, ਭਗਤੇ ਨਰ ਫੇਰ ਨਾ ਦੇਹ ਧਰੈਂਗੇ, ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੈ ਬੈਠ ਰਹਿਓ ਭਗ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਣ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋਂ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਔਰ ਜਿਉ ਸਭ ਹੀ ਜਾ।

ਹੋਰ ਕਿਰਿਆ ਦਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਸ ਦਰਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਖ ਸਭੈ ਤੁਮ ਘਾਵ ਹੋ, ਆਪ ਹਾਤੈ ਮੋਹਿ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਅ ਹੈ, ਚੁਨ ਚੁਨ ਸਤਰ ਹਮਾਰੇ ਮਾਰੀਅ ਹੈ, ਆਪ ਹਾਥੈ ਮੁਝੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲੈ ਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਣ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਘਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਣ ਕਾਲ ਯੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਣ ਕਾਲ ਸਭ ਜਗਤ ਬਣਾਇਓ, ਦੇਵ ਦੈ ਜਸ਼ਨ ਉਪਜਾਇਓ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾਵੇ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ, ਜਾਵਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝਿ ਉਚਾਰੈ, ਤੁਮ ਸਭ ਹੀ ਤੇ ਰਹਤ ਨਿਰਾਲਮ, ਜਾਨਤ ਵੇਦ ਭੇਦ ਅਰਿ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ, ਤਾਕਾ ਮੂੜਿ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾਕਉ ਕਰ ਪਾਹਣੇ ਅਨੁਮਾਨਤ, ਮਹਾਂਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਧ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਭੁਜ ਖਾਣ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੈ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਿਗਰੇ ਸ੍ਰੇਸ਼ਟ ਦਿਖਾਏ ਅਚੰਭ ਭਵ, ਆਦਿ ਜੁਗਾਦ ਸਰੂਪ ਸਵਯੰ ਭਵ, ਅਬਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ, ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੈ ਮਰੇ, ਪੁਰਖ ਜਵਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਕੇ ਕਾਲ ਨਿਕਟ ਨਹਿ ਆਏ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸਤੇ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ, ਤਾਕੇ ਤਾਪ ਤਨਕ ਮਹਿ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਅਸਤੋ ਜਬ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਾ ਤਿਸੈ ਵਿਆਪਤ ਕੋਈ, ਅੜਿਲ ਸੁਨੈ ਗੁੰਗ ਜੋ ਯਾਹੈ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟਨਾ ਤਿਨ ਨਰ ਕੇ ਰਹੈ, ਹੋ ਜੋ ਯਾ ਕੀ ਏਕ ਪਾਰ, ਚਉ ਪਈ ਕੋ ਕਹੈ ਚਉ ਪਈ, ਸੰਬਤ ਸਤਰਹ ਸਹਿਸ ਭਣਿਜੈ, ਅਰਧ ਸਹਿਸ ਹੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ, ਸਵਈਆ
ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੈ ਬਖਾਨਿਓ। ਦੋਹਰਾ ਸਗਲ ਦੁਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਬਦੋ ਤਾ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭ ਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਉਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਣ ਵਾਰੀਆ, ਏਸ ਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਜਨ ਸਾਰਿਆ, ਅੰਦਰੋਂ ਜਿਨਕਾ ਮੋਹੋਂ ਤੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਸ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਾਮੇ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤਿ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਦੇ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਵਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਇ ਹੈ ਤਿਉ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਇ ਹੈ, ਸੇ ਹਰ ਹਰ ਸਦਾ ਧਿਆਵਹੇ, ਜਿਸਨੋਂ ਕਥਾ ਸੁਣਾਇ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ,
ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਤੁਰਹੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਪਾਈਆ। ਕਹਦੇ ਪੁਇਤ ਸੁਣਦੇ ਪੁਇਤ, ਸੇ ਪੁਇਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ, ਬਿਨ ਸਹਜੈ ਸਹਸਾ ਨਾ ਜਾਏ, ਨਹ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਸੈ ਜਿਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸਬਦ ਲਾਗੋਹੋ, ਹਰਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ, ਇਹ ਸਹਸਾ ਇਹ ਵਜਾਏ। ਜੀਓ ਹੋ ਮੈਲੇ ਬਾਹਰੋ ਨਿਰਮਲ, ਬਾਹਰੋ ਹੋ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ, ਫਿਰਹਿ ਜਿਉ ਪੇ ਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਹੋ ਨਿਰਮਲ ਬਾਹਰੋ ਹੋ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨੇ ਵਰਨਾ ਜਾਣੈ ਕੋਏ, ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਇਆ, ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੋ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵੇ। ਉਸਨੋਂ ਕਿਹੋ ਪੋਹੈ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵਏ, ਆਪਣੀ ਲਿਵਿਆ ਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏਵੜ ਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਣ ਉਦਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਣ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮਹੋ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ, ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸ ਨੋ ਸਿਰ ਸੌਂਪੀਐ, ਵਿੱਚ ਉਹ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ ਹੁਲਾਹਾ, ਕੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।
ਇਹ ਰਸਨਾ ਤੂੰ ਆਂਦਰਾ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਆਂਦਰਸ ਸਭ ਵੀਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮਹਿ, ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ, ਜੋਤ ਧਰੀ ਹਰ ਬਿਨੇ ਵਰਨਾ ਦੇਖੋ ਕੋਈ, ਹਰ ਬਿਨੇ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨੇ ਵਰਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣ ਹੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਿੱਤਰ ਹੋਵ ਹੋ, ਸੱਚੈ ਸੁਣਨੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀਕ, ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵ ਹੋ, ਗਾਵ ਹੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵ ਹੇ, ਸੱਚੋ ਧਿਆਵ ਹੈ ਜਾ ਤੁਦ ਭਾਵ ਹੈ, ਗੁਰਮੁਖ ਜਨਾ ਬੁਝਾਵ ਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵ।

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਹੋਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾਮ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਕ ਦਵਾ, ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਇਤ ਉਤ ਕਤ ਹੈ ਨਾ ਡੋਲੇ ਜਿਸ ਰਾਖੇ ਸਿਰਜਣ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਸੁਖੀ ਸਿਰਫ ਉਹੀ ਹੋਏਗਾ ਜਿਹੜਾ ਸਿਮਰਨ ਦੇ ਵਿੱਚ ਜੁੜੇਗਾ, ਤੇ ਜਿਹੜਾ ਹਿਰਦਾ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜੇਗਾ, ਉਸ ਮਾਲਕ ਦੀ ਯਾਦ ਦੇ ਵਿੱਚ ਜੁੜੇਗਾ, ਇਤ ਉਤ ਕਤ ਹੈ ਨਾ ਡੋਲਈ ਜਿਸ ਰਾਖੇ ਸਿਰਜਣ, ਫਿਰ ਮਾਲਕ ਰੱਖਣਗੇ, ਫਿਰ ਉਹਨੂੰ ਜੇ ਉਹਦਾ ਮਨ ਡੋਲਦਾ ਹੈ ਨਾ, ਸਿਮਰਨ ਕਰਨ ਵਾਲੇ ਹਿਰਦੇ ਦਾ ਮਨ ਡੋਲਦਾ ਹੈ, ਪਰਮਾਤਮਾ ਕਹਿੰਦਾ ਡੋਲੀ ਨਾ ਬੈਠਾ ਮੈਂ। ਜਿਵੇਂ ਜਦੋਂ ਬੱਚਾ ਡੋਲਦਾ ਹੈ ਤੇ ਬਾਪੂ ਕਹਿੰਦਾ ਪੁੱਤਰਾ ਘਬਰਾ ਨਾ ਮੈਂ ਬੈਠਾ ਹਜੇ, ਕੋਈ ਗੱਲ ਨਹੀਂ ਮੈਂ ਬੈਠਾ ਹਜੇ, ਭਾਵੇਂ ਜੇਬ ਦੇ ਵਿੱਚ ਕੁਛ ਵੀ ਨਾ ਹੋਵੇ, ਪਰ ਜਦੋਂ ਬਾਪ ਕਹਿ ਦਿੰਦਾ ਨਾ ਬੱਚੇ ਨੂੰ ਮੈਂ ਬੈਠਾ ਹਜੇ ਘਬਰਾਈ ਨਾ, ਫਿਕਰ ਨਹੀਂ ਕਰਨਾ, ਰੱਬ ਕਹਿੰਦਾ ਤੂੰ ਸਿਮਰਨ ਕਰਿਆ ਕਰ ਮੈਂ ਬੈਠਾ। ਤੂੰ ਯਾਦ ਦੇ ਵਿੱਚ ਜੁੜਿਆ ਕਰ ਉਸ ਮਾਲਕ ਦੀ ਯਾਦ ਦੇ ਵਿੱਚ, ਮਾਲਕ ਬੈਠੇ ਨੇ। ਤੇ ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੁਰ ਠਾਗ ਦੇ ਵਿੱਚ ਭਗਤ ਕਬੀਰ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਸ਼ਬਦ ਉਚਾਰਨ ਹੋਇਆ। ਭਗਤ ਕਬੀਰ ਜੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜੁੜੇ, ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜੇ ਤੇ ਰੱਬ ਘਰ ਆ ਕੇ ਬਹਿ ਗਿਆ। ਐਸੇ ਜੁੜੇ ਕਿ ਰੱਬ ਨੂੰ ਭਗਤ ਕਬੀਰ ਜੀ ਦੇ ਘਰ ਆਪ ਆਉਣਾ ਪੈ ਗਿਆ ਸਤਸੰਗ। ਤੇ ਅੱਜ ਦੇ ਹੁਕਮਨਾਮੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਹੇ ਪਰਮਾਤਮਾ ਦੇ ਪਿਆਰਿਓ, ਉਸ ਮਾਲਕ ਦੀ ਭਗਤੀ ਦੇ ਵਿੱਚ, ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ, ਉਸ ਮਾਲਕ ਦੇ ਨਾਮ ਦੇ ਵਿੱਚ ਜੁੜਨਾ ਹੈ, ਪਰ ਜੁੜਦੇ ਸਮੇਂ ਕੁਛ ਸਾਵਧਾਨੀਆਂ ਵੀ ਵਰਤਣੀਆਂ ਨੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਵਿੱਚ ਫੁਰਮਾਨ ਕਰਦੇ, ਤੇ ਗੁਰੂ ਅਮਰਦਾਸ ਮਹਾਰਾਜ ਫੁਰਮਾਨ ਕਰਦੇ ਨੇ, ਇਹ ਮਨ ਹਰ ਜੀ ਧਿਆਇ ਤੂ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੁੱਛੋ। ਮਹਾਰਾਜ ਕਹਿੰਦੇ ਨੇ ਤੂੰ ਇੱਕ ਵਾਰੀ
ਇਕਾਗਰਤਾ ਹੋ, ਸਾਵਧਾਨਤਾ ਹੋ, ਅੰਦਰੋਂ ਤੇ ਬਾਹਰੋਂ ਜੁੜਤਾ ਸਹੀ। ਇਕਾਗਰਤਾ ਦਾ ਮਤਲਬ ਹੈ ਰਸਨਾ ਵੀ ਵਾਹਿਗੁਰੂ ਕਹਿ ਰਹੀ ਹੈ, ਆਤਮਾ ਵੀ ਵਾਹਿਗੁਰੂ ਕਹਿ ਰਹੀ ਹੈ, ਮਨ ਵੀ ਵਾਹਿਗੁਰੂ ਕਹਿ ਰਿਹਾ ਹੈ। ਜਿਵੇਂ ਪਬੀਹਾ ਸਵੰਤੀ ਬੂੰਦ ਉਹਦੀ ਰਸਨਾ 'ਤੇ ਜਦੋਂ ਡਿੱਗਦੀ ਹੈ ਨਾ, ਮੂੰਹ ਅੱਡ ਕੇ ਬੈਠਾ ਰਹਿੰਦਾ, ਜਦੋਂ ਬੂੰਦ ਡਿੱਗਦੀ ਹੈ ਉਹਦਾ ਮਨ ਤ੍ਰਿਪਤ ਹੁੰਦਾ ਜਾਂਦਾ ਹੈ। ਇਵੇਂ ਪਰਮਾਤਮਾ ਦਾ ਜਿਹੜਾ ਨਾਮ ਹੈ ਸਵੰਤੀ ਬੂੰਦ ਦੀ ਤਰ੍ਹਾਂ ਹੈ, ਆਤਮਾ ਦੇ ਉੱਤੇ ਜਦੋਂ ਨਾਮ ਡਿੱਗਦਾ ਹੈ ਫਿਰ ਕੀ ਹੁੰਦਾ ਹੈ, ਫਿਰ ਆਤਮਾ ਤ੍ਰਿਪਤ ਹੁੰਦੀ ਜਾਂਦੀ ਹੈ, ਸ਼ਾਂਤ ਹੁੰਦੀ ਜਾਂਦੀ ਹੈ। ਆਪ ਜੀ ਦੀ ਜ਼ਿੰਦਗੀ ਦਾ ਤਜ਼ਰਬਾ ਹੋਏਗਾ, ਬਾਣੀ ਪੜ੍ਹਦੇ ਹਾਂ, ਸਿਮਰਨ ਦੇ ਵਿੱਚ ਜੁੜਦੇ ਹਾਂ, ਰਸਨਾ ਦੇ ਨਾਲ ਉਸ ਮਾਲਕ ਦੀ ਬਾਣੀ ਦਾ ਸਿਮਰਨ ਹਰ ਰੋਜ਼ ਆਪ ਜੀ ਕਰਦੇ ਹੋ। ਘਰੇ ਜਾ ਕੇ ਵੀ ਗੁਰੂ ਪਿਆਰੇ ਬਾਣੀ ਪੜ੍ਹਦੇ ਨੇ, ਕਰਦੇ ਨੇ, ਸਾਰਾ ਦਿਨ ਵੀ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਜਿਹੜੇ ਜਿਹੜੇ ਸਮੇਂ ਜਿਹੜੇ ਜਿਹਦਾ ਟਾਈਮ ਬਣਦਾ, ਜਦੋਂ ਸਾਰਾ ਦਿਨ ਗੁਰੂ ਘਰ ਦੇ ਵਿੱਚ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਅਤੇ ਬਾਣੀ ਪੜ੍ਹਦੀਆਂ ਰਹਿੰਦੀਆਂ ਨੇ। ਜਾਗਦੇ ਹਾਂ, ਬਾਣੀ ਪੜ੍ਹਦੇ ਹਾਂ ਅਤੇ ਬਾਣੀ ਮਨ ਨੂੰ ਠੰਡਾ ਕਰਦੀ। ਇੱਕ ਹੋਰ ਤਜ਼ਰਬਾ ਕੀਤਾ ਹੋਏਗਾ, ਕਦੇ ਸੁੱਤਿਆਂ ਪਿਆ ਸੁਪਨੇ ਦੇ ਵਿੱਚ ਬਾਣੀ ਪੜ੍ਹੀ ਕਿ ਆਰਾਮ ਕਰ ਰਹੇ ਹਾਂ ਅਤੇ ਸੁਪਨਾ ਆਇਆ ਅਤੇ ਸੁਪਨੇ ਦੇ ਵਿੱਚ ਬਾਣੀ ਪੜ੍ਹ ਰਿਹਾ ਹਿਰਦਾ। ਆਰਾਮ ਕਰਨ ਵਾਸਤੇ ਰੇਟੀਆਂ, ਜਿਹਨੂੰ ਕਹਿੰਦੇ ਨੇ ਕਬੀਰ ਸੁਪਨੇ ਹੂੰ ਪ੍ਰੜਾਇਕ ਹੈ ਜਿਹ ਮੁੱਖ ਨਿਕਸੈ ਰਾਮ, ਤਾਂ ਕਿ ਪਾਕੀ ਪਾਨੀ ਮੇਰੇ ਤਨ ਪੁੱਜਾ। ਬਾਣੀ ਦਾ ਅਸਰ ਜਾਗਦਿਆਂ ਪੜ੍ਹਦੇ ਹਾਂ ਤਾਂ ਵੀ ਮਨ ਅਤੇ ਤਨ ਦੇ ਉੱਤੇ ਹੈ, ਅਤੇ ਕਿਤੇ ਆਰਾਮ ਕਰਦੇ ਹਾਂ, ਸੁੱਤੇ ਪਏ ਹਾਂ, ਸੁੱਤਿਆਂ ਪਿਆ ਮਨ ਬਾਣੀ ਪੜ੍ਹਦਾ ਹੈ, ਬਾਣੀ ਆਰਾਮ ਕਰਦਿਆਂ ਦਾ ਮਨ ਵੀ ਠੰਡਾ ਹੋ ਜਾਂਦਾ ਹੈ। ਆਖੋ ਸਤਨਾਮ, ਬਾਣੀ ਦਾ ਅਸਰ ਹੈ ਸਤਸੰਗਤ। ਰਾਤ ਆਰਾਮ ਕਰਕੇ ਲੇਟੇ ਅੰਮ੍ਰਿਤ ਵੇਲੇ ਉੱਠੇ ਹਾਂ ਅਤੇ ਕਈ ਵੇਲੇ ਇੱਦਾਂ ਨਹੀਂ ਹੁੰਦਾ ਹੈ ਕਿ ਅੱਜ ਬੜੇ ਆਨੰਦ ਦੇ ਨਾਲ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਸੁੱਤਾ ਪਿਆ ਵੀ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਬਾਣੀ ਪੜ੍ਹ ਰਿਹਾ ਸੀ ਅਤੇ ਸਾਰੀ ਰਾਤ ਆਨੰਦ ਦੇ ਵਿੱਚ ਲੰਘ ਗਏ। ਜਿਹਨੂੰ ਆਪਾਂ ਅਰਦਾਸ ਕਰਦੇ ਹਾਂ ਨਾ ਕਿ ਸੱਚੇ ਪਾਤਸ਼ਾਹ ਚਾਰ ਪਹਿਰ ਦਿਨ ਸੁੱਖ ਅਤੇ ਆਨੰਦ ਵਿੱਚ ਬਤੀਤ ਹੋਇਆ, ਆਈ ਚਾਰ ਪਹਿਰ ਰਹਿਣ ਸੁੱਖ ਆਨੰਦ ਵਿੱਚ ਬਤੀਤ ਕਰਾਉਣੀ, ਅੰਮ੍ਰਿਤ ਵੇਲੇ ਜਾਗਣੇ ਬਖਸ਼ਿਸ਼ ਕਰਨੀ। ਹਰ ਰੋਜ਼ ਅਰਦਾਸ ਹੁੰਦੀ ਹੈ ਤੇ ਅੱਜ ਦੇ ਹੁਕਮਨਾਮੇ ਦੇ ਵਿੱਚ ਭਗਤ ਕਬੀਰ ਜੀ ਕਹਿ ਰਹੇ ਨੇ, ਹੇ ਇਨਸਾਨ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਅਵਸਥਾ ਪ੍ਰਾਪਤ ਹੋਣੀ ਹੈ ਜਿਹਨੂੰ ਕਹਿੰਦੇ ਨੇ ਸਹਿਜ ਦੀ ਅਵਸਥਾ, ਜਿਹਨੂੰ ਕਹਿੰਦੇ ਨੇ ਅਡੋਲਤਾ ਦੀ ਅਵਸਥਾ। ਮਨ ਡੋਲੇਗਾ ਨਹੀਂ ਤੇ ਉਹ ਕਦੋਂ ਕਿਵੇਂ ਪ੍ਰਾਪਤ ਹੋਏਗੀ, ਜਦੋਂ ਉਸ ਪਰਮਾਤਮਾ ਦੀ ਆਮਦ ਹੋਏਗੀ। ਤੇ ਜੇਕਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਵਧਾਨੀ ਨਾ ਵਰਤੀ ਫਿਰ ਤਾਂ ਕਹਿ ਦਿੱਤਾ

ਭਗਤ ਕਬੀਰ ਜੀ ਕਹਿੰਦੇ ਨੇ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ। ਭਾਈ ਬਾਣੀ ਪੜ੍ਹਦੇ ਹਾਂ, ਜੇਕਰ

पढ़े सुने क्या होई, जो सहज न मिलो सोई। बाणी पढ़न ते बाणी सुन दे नाल की होएगा जेकर सहज दे विच ही ना आया। सहज गुरु ग्रंथ साहिब महाराज जी दे विच इह शब्द काफ़ी वारी आया, बाबा मन मत वारो नाम रस पीवै सहज रंग रच रहे। रसना गुण गोपाल नित गायन, शांत सहज रहस मन उपजो सगले दुख। वार वार बाणी दे विच इह शब्द आ रहा। सहज दो तरह का है, एक तो है मन का सहज। मन का सहज की है? मन दे विच एहो जे ख्याल प्रगट होने जिन्हां ख्यालां करके सुरत निरंकार दे नाल जुड़नी, उहनूं कहिंदे ने मन का सहज। ते दूसरा पासा मन दे विच एहो जे ख्याल प्रगट होने जिन्हां नाल सुरत निरंकार नाल टुटनी, उहनूं कहिंदे ने मन दा, जिहनूं कहिंदे ने मेरा मन नहीं टिकदा। हुण मन कादे नाल टिके? मन नूं ओहो जी खुराक दित्ती जा रही है जिहदे नाल मन सहज दे विच नहीं आ रहा। क्योंकि गुरु प्यारी साध संगत जीओ, परमात्मा ने नौ द्वारे इस शरीर दे आले दुआले बनाए ने, ते इन्हां नौवां द्वारियां दा सिद्धा जिहड़ा संबंध है वह मन दे नाल है। नौ द्वारियां दा जिहड़ा संबंध है सिद्धा कनैक्शन मन दे नाल है। अखां दा, कन्नां दा, रसनां दा, हत्थां दा, पैरां दा, शरीर की गंदगी जितों बाहर निकलती है, ये सारिआं दा संबंध मन दे नाल है। अखां सहज दे विच आ गईआं, कन्न सहज दे विच आ गए, रसना सहज दे विच आ गई, हाथ पैर सहज दे विच आ गए, मन सहज दे विच आ जाएगा। ते हुण समय की समाप्ति वल जा रहा हाँ। हुण अखां सहज दे विच किवें आणगीआं? ये नेत्रों मेरे हर तुम मैं जोत धरी, गुरु अमरदास महाराज कहिंदे। ਤੇ ਗੁਰੂ ਅਰਜਨ ਦੇਵ ਮਹਾਰਾਜ ਹਰ ਰੋਜ਼ ਕਹਿ ਰਹੇ ਨੇ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ। ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਲਈ ਅੱਖਾਂ ਸਹਿਜ ਦੇ ਵਿੱਚ ਆ ਜਾਣਗੀਆਂ। ਇਹ ਪਰਾਇਆ ਤਨ, ਪਰਾਇਆ ਧਨ ਨਹੀਂ ਤੱਕਣਗੀਆਂ। ਇਹ ਅੱਖਾਂ ਹਰ ਇੱਕ ਦੇ ਵਿੱਚ ਉਸ ਮਾਲਕ ਦੀ ਜੋਤ ਤੱਕਣਗੀਆਂ, ਕਿਉਂਕਿ ਇਹ ਅੱਖਾਂ ਸਹਿਜ ਦੇ ਵਿੱਚ ਆ ਗਈਆਂ। ਅੱਖਾਂ ਦੇ ਸਹਿਜ ਦੇ ਵਿੱਚ ਆਉਣ ਦਾ ਮਨ 'ਤੇ ਅਸਰ ਹੋਣਾ ਹੈ। ਮਨ ਨੇ ਕਹਿਣਾ ਹੈ ਹਰ ਇੱਕ ਦੇ ਵਿੱਚ, ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ। ਉਹ ਫਿਰ ਜੋਤ ਮਹਿਸੂਸ ਹੋਣ ਲੱਗ ਜਾਏਗੀ ਜਦੋਂ ਅੱਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ। ਜਿਵੇਂ ਕੰਨ ਹਨ, ਇਹ ਸਰਬ ਨੂੰ ਮੇਰੇ ਹੋ, ਸੱਚ ਹੈ ਸੁਣਨਾ ਨੋ ਪਠਾਏ, ਸੱਚ ਹੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਬਾਣੀ ਸੁਣਿਆ ਕਰ ਇਹਨਾਂ ਕੰਨਾਂ ਦੇ ਨਾਲ, ਤਾਂ ਇਹ ਕੰਨ ਸਹਿਜ ਦੇ ਵਿੱਚ ਆ ਜਾਣਗੇ। ਨਿੰਦਿਆ ਨਾ ਸੁਣਿਆ ਕਰ ਕਦੇ ਕਿਸੇ ਦੀ, ਕੋਈ ਕਿਸੇ ਨੂੰ ਬੁਰਾ ਆਖ ਰਿਹਾ ਹੈ ਨਾ, ਬੋਲਣਾ ਬੁਰਾ ਬੋਲਣਾ ਅਤੇ ਬੁਰਾ ਸੁਣਨਾ ਮਨ ਦਾ ਖੰਡਾਓ ਹੈ। ਸਾਸ ਬੁਰਾ ਬੋਲਾਂਗੇ ਮਨ ਖਿੰਡ ਜਾਏਗਾ, ਬੁਰਾ ਸੁਣਾਂਗੇ ਮਨ ਖਿੰਡ ਜਾਏਗਾ, ਸਹਿਜ ਗਿਆ। ਇਵੇਂ ਰਸਨਾ ਹੈ, ਇਹ ਰਸਨਾ ਦੇ ਨਾਲ ਕਿਹੜੇ ਬੋਲ ਬੋਲਦੇ ਹਾਂ। ਇਹ ਰਸਨਾ ਬਾਣੀ ਪੜ੍ਹ ਰਹੀ ਹੈ,
ਪਵਿੱਤਰ ਹੋਈ ਹੁੰਦੀ ਜਾਏਗੀ। ਮਨ ਦੇ ਨਾਲ ਸੰਬੰਧ ਹੈ, ਹੱਥ ਸੇਵਾ ਦੇ ਨਾਲ ਪਵਿੱਤਰ ਹੋਏ ਜਾਣਗੇ, ਮਨ ਪਵਿੱਤਰ ਹੋ ਜਾਏਗਾ, ਪੈਰ ਗੁਰੂ ਦੇ ਚਰਨਾਂ ਵਿੱਚ ਜਾ ਕੇ ਪਵਿੱਤਰ ਹੋ ਜਾਣਗੇ, ਮਨ ਪਵਿੱਤਰ ਹੋ ਜਾਏਗਾ। ਭਗਤ ਕਬੀਰ ਜੀ ਕਹਿੰਦੇ ਨੇ, ਸਾਰਾ ਕੁਛ ਕਰਦਿਆਂ ਗੁਰੂ ਦੇ ਚਰਨਾਂ ਵਿੱਚ ਆਉਂਦਿਆਂ ਆਪਣੇ ਆਪ ਦਾ ਇਹਨਾਂ ਨੌਵਾਂ ਦੁਆਰਿਆਂ ਦਾ ਪੂਰਾ ਖਿਆਲ ਰੱਖਣਾ ਹੈ। ਇਹੀ ਨੌ ਦੁਆਰੇ ਤੈਨੂੰ ਨਰਕ ਤੱਕ ਲੈ ਜਾਣਗੇ, ਇਹੀ ਨੌ ਦੁਆਰੇ ਤੈਨੂੰ ਗੁਰੂ ਦੇ ਚਰਨਾਂ ਤੱਕ ਲੈ ਜਾਣਗੇ। ਫਿਰ ਕਹਿੰਦੇ ਨੇ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਇਹਨਾਂ ਨੌਵਾਂ ਦੁਆਰਿਆਂ ਨੂੰ ਪਵਿੱਤਰ ਕਰ ਲਈ। ਨੌ ਦੁਆਰੇ ਜਿਸ ਦਿਨ ਪਵਿੱਤਰ ਹੋ ਗਏ, ਫਿਰ ਦਸਵਾਂ ਗੁਰੂ ਦਾ ਦੁਆਰਾ ਹੈ, ਪਰਮਾਤਮਾ ਦਾ ਦੁਆਰਾ ਹੈ, ਫਿਰ ਉੱਥੇ ਪਹੁੰਚ ਜਾਏਗਾ। ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੈ ਬਾਰੰਬਾਰਾ। ਅਗਲੀਆਂ ਪੰਕਤੀਆਂ ਵਿੱਚ ਭਗਤ ਕਬੀਰ ਜੀ ਕਹਿ ਰਹੇ ਨੇ, ਕੀ ਸੋਚ ਰਿਹਾ ਭਾਈ, ਕਿਹੜੀਆਂ ਸੋਚਾਂ ਦੇ ਵਿੱਚ ਪਿਆ ਹੋਇਆ ਹੈ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ, ਕਿਹੜੀ ਸੋਚ ਦੇ ਵਿੱਚ, ਕਿਹੜੇ ਇੰਤਜ਼ਾਰ ਦੇ ਵਿੱਚ, ਕਿਹੜਾ ਇੰਤਜ਼ਾਰ ਕਰ ਰਿਹਾ ਹੈ। ਬਚਪਨ ਚਲਾ ਗਿਆ, ਜਵਾਨੀ ਆ ਗਈ, ਜਵਾਨੀ ਚਲੀ ਜਾਏਗੀ, ਬੁਢੇਪਾ ਆ ਗਿਆ, ਬੁਢੇਪੇ ਤੋਂ ਬਾਅਦ ਕੁਛ ਨਹੀਂ ਆਉਣਾ, ਸੁਨੇਹਾ ਹੀ ਆਉਣਾ। ਭਗਤ ਕਬੀਰ ਜੀ ਕਹਿੰਦੇ ਨੇ, ਹਰ ਕਾ ਨਾਮ ਨਾ ਜਪ ਸਗਵਾਰਾ। ਗਵਾਰ ਕਹਿੰਦੇ ਨੇ ਮੂਰਖ, ਮੂਰਖ ਇਨਸਾਨ ਨੂੰ। ਕਹਿੰਦੇ ਕੀ ਸੋਚ ਰਿਹਾ ਭਾਈ, ਪਰਮਾਤਮਾ ਦਾ ਨਾਮ ਖਾਤੇ ਨਹੀਂ ਜਪਦਾ। ਕਿਆ ਸੋਚੈ ਬਾਰੰਬਾਰਾ, ਰਹਾਉ ਅੰਧਿਆਰੇ ਦੀਪਕ ਚਾਹੀਏ, ਇੱਕ ਵਸਤੇ ਅਗੋਚਰ ਲਹੀਏ। ਹਨੇਰਾ ਹੋਇਆ ਹੋਵੇ, ਦੀਵੇ ਦੀ ਲੋੜ ਪੈਂਦੀ ਹੈ। ਅਗਿਆਨਤਾ ਦਾ ਹਨੇਰਾ ਹੈ, ਪਰਮਾਤਮਾ ਦੇ ਨਾਮ ਦੀ ਜੋਤ ਜਗਾ ਲੈ। ਕਿਉਂ, ਹਨੇਰੇ ਦੇ ਵਿੱਚ ਡਿੱਗ ਪਏਗਾ ਕਿਤੇ। ਭਗਤ ਕਬੀਰ ਜੀ ਕਹਿੰਦੇ ਨੇ, ਨਾਮ ਦੀ ਜੋਤ ਜੇਕਰ ਨਾ ਜਗੀ, ਵਿਕਾਰਾਂ ਰੂਪੀ ਦਲ ਦਲ ਦੇ ਵਿੱਚ ਡਿੱਗ ਪਏਗਾ, 84 ਲੱਖ ਜੂਨਾਂ ਵਿੱਚ ਡਿੱਗ ਪਏਗਾ। ਬਸਤੇ ਅਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਤੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਗਿਆ, ਨਾਮ ਰੂਪੀ ਪ੍ਰਕਾਸ਼ ਮਿਲ ਗਿਆ, ਨਾਮ ਰੂਪੀ ਜੋਤ ਦੇ ਵਿੱਚ ਜਿਹੜੇ ਲੀਨ ਹੋ ਗਏ, ਫਿਰ ਉਹਨਾਂ ਦਾ ਹਿਰਦਾ ਹਮੇਸ਼ਾ ਹੀ ਸਹਿਜ ਦੇ ਵਿੱਚ ਟਿਕਿਆ ਰਹਿੰਦਾ ਹੈ, ਕਿਉਂਕਿ ਹਿਰਦੇ ਵਿੱਚ ਜੋਤ ਜਾਗੇ ਨੇ। ਹਿਰਦੇ ਵਿੱਚ ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾ।

ਦੇ ਚਰਨਾਂ ਵਿੱਚ ਆ ਕੇ ਸਮਰਪਿਤ ਕਰ ਦਿੱਤਾ, ਹੁਣ ਕੀ ਹੋਇਆ? ਭਗਤ ਕਬੀਰ ਕਹਿੰਦੇ ਨੇ ਦਸਵਾਂ ਦੁਆਰਾ ਰੱਬ ਪ੍ਰਗਟ ਹੋ ਗਿਆ, ਹੁਣ ਰੱਬ ਨੂੰ ਜਾਣ ਲਿਆ ਤੇ ਹੁਣ ਮਨ ਵੀ ਮੰਨ ਗਿਆ, ਮਨ ਵੀ ਕਹਿੰਦਾ ਹਾਂ ਰੱਬ ਹੈ,

ਆਖਰੀ ਪੰਕਤੀਆਂ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਮੇਰਾ ਤਾਂ ਮਨ ਮੰਨ ਗਿਆ ਰੱਬ ਹੈ, ਪਰ ਲੋਕੀ ਨਹੀਂ ਮੰਨਦੇ। ਕਹਿੰਦਾ ਮੈਂ ਲੋਕਾਂ ਦੀ ਪਰਵਾਹ ਕਿੱਥੇ ਕਰਨਾ, ਮੈਨੂੰ ਕੀ ਲੋੜ। ਮੈਂ ਦੁਨੀਆਂ ਦੀ ਹੁਣ ਪਰਵਾਹ ਨਹੀਂ ਕਰਦਾ, ਕਿਉਂ ਕਹੇ ਕਬੀਰ ਰੱਬ ਜਾਣਿਆ। ਹੁਣ ਰੱਬ ਜਾਣਦੇ, ਹੁਣ ਪਰਮਾਤਮਾ ਨੂੰ ਜਾਣਦੇ, ਹੁਣ ਮੈਂ ਦੁਨੀਆਂ ਦੀ ਪਰਵਾਹ ਨਹੀਂ ਕਰਦਾ। ਦੁਨੀਆਂ ਚਾਹੇ ਮੰਨੇ ਕਿ ਰੱਬ ਹੈ ਜਾਂ ਨਹੀਂ ਹੈ, ਚਾਹੇ ਨਾ ਮੰਨੇ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਭਗਤ ਕਬੀਰ ਜੀ ਦੀ ਪਾਵਨ ਪੁੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋ। ਹਰ ਰੋਜ਼ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ, ਸਾਡੇ ਵਿੱਚ ਇੰਨੀ ਤਾਕਤ ਨਹੀਂ, ਅਸੀਂ ਉਸ ਸਹਿਜ ਦੀ ਅਵਸਥਾ ਤੱਕ ਪਹੁੰਚ ਸਕੀਏ। ਅਸੀਂ ਇਸ ਤਨ ਰੂਪੀ ਭਾਂਡੇ ਨੂੰ, ਇਹਨਾਂ ਨਵਾਂ ਦੁਆਰਿਆਂ ਨੂੰ ਪਵਿੱਤਰ ਕਰ ਸਕੀਏ। ਪਰ ਹਾਂ, ਤੂੰ ਸਮਰੱਥ ਵੱਡਾ ਮਹਾਰਾਜ, ਆਪ ਜੀ ਸਰਬ ਕਲਾ ਸਮਰੱਥ ਹੋ, ਬਖਸ਼ਿਸ਼ ਕਰ ਦਿਓ, ਰਹਿਮਤ ਕਰ ਦਿਓ। ਹਿਰਦਾ ਤੇਰਿਆਂ ਚਰਨਾਂ ਨਾਲ ਜੁੜ ਜਾਵੇ, ਹਿਰਦੇ ਵਿੱਚ ਤੇਰੀ ਬਾਣੀ ਦਾ ਵਾਸਾ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ ਹੈ, ਸ਼ਾਮ 4:30 ਤੋਂ 6 ਤੱਕ ਸੁਖਮਨੀ ਸਾਹਿਬ ਜੀ ਸੰਗਤੀ ਜਾਪ ਹੋਣਗੇ। ਸਾਰਿਆਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ, ਔਰ 2-3-4 ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, 125 ਸਾਲ ਦੀ ਉਮਰ ਅਤੇ 113 ਸਾਲ ਗੁਰੂ ਦੇ ਚਰਨਾਂ ਦੇ ਵਿੱਚ ਹੀ ਸਫਲ ਕਰ ਦਿੱਤੇ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸੰਗਤਾਂ ਬੜੀ ਸ਼ਰਧਾ ਭਾਵ ਨਾਲ, ਪ੍ਰੇਮ ਦੇ ਨਾਲ ਮਨਾ ਰਹੀਆਂ ਨੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ, ਔਰ 2 ਸ਼ਨੀਵਾਰ ਸ਼ਾਮ ਅਤੇ ਐਤਵਾਰ ਦਿਨੇ, ਯਾਨੀ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਗੁਰੂ ਦੀਆਂ ਲਾਡਲੀਆਂ ਫੌਜਾਂ ਕਵੀਸ਼ਰੀ ਜਥਾ ਪਹੁੰਚ ਰਹੇ ਹਨ, ਜੋ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ, ਰੱਬ ਦੇ ਪਿਆਰਿਆਂ ਦੇ ਜੀਵਨ ਦੇ ਨਾਲ ਜੋੜਨਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਮਾਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਜਸ ਸਚਨਾ ਵੱਡੀ ਵੱਡੀ ਜਨੇ ਤੋਂ ਸਾਓ ਵੱਡੀ ਵੱਡੀ ਜਾਣਿਆ ਲਾਓ ਵੱਜੇ ਪਾਓ ਵੱਡੀ ਵੱਡੀ ਬੁੱਝ ਸਾ ਪਾਓ ਵੱਡੀ ਵੱਡੀ ਜਾ ਪੁੱਛਣਾ ਦਾਤ ਵੱਡੀ ਵੱਡੀ ਜਾ ਪਿਆ ਉਹਨਾਂ ਕਾਰਨ ਕਸਨੀ ਜਾਈ ਕੀਤਾ ਕਰਨਾ ਸਰਵਜੈ ਮਹੱਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਇੱਕ ਨਾ ਹੁਕਮ ਸਮਾਇ ਲੇਖ ਨਾ ਹੁਕਮ ਕਰੇ ਬਣਾ ਸਿੰਘ ਨਾ ਭਾਣੇ ਘਰ ਲਿਖ ਨਾ ਮਾਇ ਚਨਵਾ ਇਹ ਪਿਆਖ ਨਾ ਜਾਪੇ ਜੀ ਕਿਸ ਸਿਆਣੇ ਰਾ ਨਾਨਕ ਗੁਰਮੁਖ ਜਾਣੇ ਜਾਗੂ ਆਪ ਕਰੇ ਪ੍ਰਕਾਸ਼ ਪਵਣੇ
1: ਨਾਨਕ ਜੀ ਉਪਾਏ ਕਹਿ ਲਿਖਨਾਵੈ ਧਰਮ ਬਹਾਲਿਆ ਉੱਥੇ ਸੱਚੇ ਹਿੱਸਾ ਜਿਵੇਂ ਬੜਾ ਚਨਵਾ।

0: ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰ ਅਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉੱਜੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਪਾਉ ਸੁਸਾਰ ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਬਿਆਕਾਰ ਕੁਦਰਤ ਪ੍ਰਾਣ ਕੇ ਬੰਕ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਮੂਰਖ ਪੰਡਿਤ ਹਿਕਮ ਦੂਜੇ ਸਿੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਏ ਮੰਗੇ ਮੁਖ ਦੁਆਰ। ਜਤੀ ਸਦਾਵੇ ਜੁਗਤ ਨ ਜਾਣ ਛੱਡ ਵੇ ਕਿਰਪਾ, ਸੁੱਖ ਪੂਰਾ ਪਿਵੇ ਘਟ ਨਾ ਕੋਈ ਆਖੈ, ਪਰ ਪਰਵਾਣਾ ਪਿਛੇ ਪਈ ਤਨਾਨਕ।

0: ਕਰੇ ਆਹਾ ਸ਼ਰਮ ਕਰਮ ਕਾ ਡੇਰਾ ਦੂਰ ਨਾਨਕ ਪੂਰਿਆ ਭਰਪੂਰ ਮੱਥੇ ਟਿੱਕਾ ਤੇ ਧੋਤੀ ਦਿਖਾਹੀ ਹਾ ਸੁਰ ਜਗਤ ਸਾਈ ਨੀਰ ਵਸਤ ਪੈਰਵੇ ਪ੍ਰਵਾਣ ਮਿਲੇ ਤਨ ਪੂਜ ਪੁਰਾਣਾ ਭਾਖਾ ਕੁੱਠਾ ਬੱਕਰਾ ਖਾਣਾ ਜੋ ਕਿਸੇ ਨਾ ਜਾਣਾ ਦੇਖ ਚੁੱਕਾ ਗੱਡੀ ਕਾਹ ਬੈਠੇ ਕੁੜਿਆਰ ਮਤ ਭੇਟੇ ਵੀ ਮਤ ਭੇਟੇ ਹਨ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੀਏ ਮਨ ਜੂਠੇ ਚੁਰੀ ਪਰੇਨ ਕਹੋ ਨਾਮ ਸੱਚ ਧਾਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ
1: ਚਿੱਤੇ ਅੰਦਰ ਸਭ ਕੋ ਵੇਖ।

ਸਦਾ ਸੰਭਾਲੀਏ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂੰਹ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾ ਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ

0: ਇਹ ਛੇਤੀ ਖਸਮ ਸਮਾਏ ਪੌੜੀ
1: ਨਾਨਕ ਅੰਤਰ ਜਾਪਣੀ ਹਰਤਾ ਕੇ ਪਰਵਾਰ ਆਪ ਕਰਾਏ ਸਾਖਤੇ ਫਰਾਪ ਕਰਾਏ ਮਹਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਧੁਰੀ ਚੜ੍ਹੇ ਵਿਸਿਆਨ ਆਪ ਕਰਾਏ ਕਰਿਆ ਵਹੋ ਕੈਸੋ ਕਰੀ ਪੁਕਾਰ ਨਾਨਕ ਕਰਣਾ ਜਨ ਕੀ ਆ ਫਿਰ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਰ ਸਿਹ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਦਕ

ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ।

ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ

ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਨਿੱਕਾ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਓ। ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਅੰਮ੍ਰਿਤ ਵੇਲੇ।

ਗੁਰਦੁਆਰਿਆਂ ਦੇ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਅੰਮ੍ਰਿਤ ਵਾਲੇ ਦੀਆਂ ਪਾਵਨ ਬਾਣੀਆਂ ਦੇ ਨਿਤਨੇਮ ਦੇ ਜਾਪ ਵਾਹਿਗੁਰੂ ਸਿਮਰਨ ਜਾਪ ਹੁਕਮਨਾਮੇ ਦੀ ਵਿਚਾਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਨਾਲ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਾਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

0: ਤਾਂ ਇਹਨਾਂ ਕੋਲ ਹੁੰਦੀ ਹੈ।
1: ਨਹੀਂ
0: ਨਹੀਂ ਮੇਰੇ ਤੋਂ ਵੀ ਛੋਟੇ ਅੱਖਰ ਵਾਲੇ ਹੈਗੇ, ਕਿਉਂਕਿ ਆਪਾਂ ਤਾਂ ਐਨਕ ਲਾਈ ਜਾਣੀ ਆਦੇ ਆ, ਵੱਡੇ ਜਿਹੇ ਨਹੀਂ ਐਨਕ।

0: ਮਹਿੰਗਾ ਤੁਸੀਂ ਪੀਤੀ, ਮੈਂ ਪੁੱਛਦੀ ਸੀ, ਮੈਂ ਕਿਹਾ ਉੱਧਰ ਕਿਉਂ ਚੱਲ ਗਿਆ।
1: ਬੈਠ
0: ਬੈਠ ਬੈਠ ਬੈਠ ਬੈਠ ਬੈਠ ਬੈਠ
1: ਕੋਈ ਨਹੀਂ ਇੱਥੇ।

Ben pas Robert Harley'de.

0: ਹਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੇ ਤਿਨ ਅੰਤ

0: ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੁਹਾ ਨਾਮ ਤੇਰਾ ਸੰਗ ਸਹਾਈ
1: ਜਹ ਮਾਪਿਆਂ ਦੂਤ ਜਮ ਦਲੈ ਤਿਹ ਕੇਵਲ ਨਾਮ ਸੰਗ ਤੇਰੇ ਚਲੈ
0: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
1: ਅਨਿਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਧ ਨਾ ਪਰਾਇਆ ਹਰ ਕਾ ਨਾਮ ਜਪਤ ਨਿਸਤਰਾ
1: ਅਨਿਕ ਮਾਇਆ ਰੰਗ ਤਿੱਖ ਨਾ ਬੁਝਾ।

0: ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਤ ਬਖਿਆਨ
1: ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਦੇ ਫਿਰਿਆ
0: ਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
1: ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ
1: ਨੌ ਖੰਡ ਪ੍ਰਥਮੀ ਪ੍ਰਹਿ ਤ੍ਰਿਜੀਵ ਹੈ ਮਹਾ ਉਦਾਸ ਤਪੀ ਸਰਥੀ ਵਹਿ
0: ਅਗਨ ਮਾਹੇ ਹੋਮਤ ਪ੍ਰਾਣ ਕਨਿਕ ਅਸਵਰ ਹੈਵਰ ਭੂਮ ਦਾਨ
1: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਮਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ।

0: ਸਨਾ ਤ੍ਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗੈ ਨਹੀਂ ਸਿਜੈ
0: ਛੂਟਸ ਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ
1: ਖਬਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਮਿਲ ਤਿੰਨ ਨਹੀਂ ਮਾਨੈ
0: ਹਰਿ ਕਾ ਨਾਮ ਜਪਤ ਤੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੇ ਹਰਿ ਹਰਿ ਨਾਮ ਹਿਰਦੇ ਸਦ ਗਾਵੇ
1: ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੁਮੈ ਛੋਰੈ
0: ਜੇ ਕੋ ਜਨਮ ਮਰਨ ਤੇ ਡਰੈ ਸਾ ਜਿਨ੍ਹਾਂ ਕੀ ਸਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਜਾ ਕਾ ਮਿਟੇ ਅਭਿਮਾਨ
1: ਆਪ ਸੂ ਜੋ ਜਾਣੈ ਨੀਚਾ ਸੋ ਗਨਿਐ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿਨ ਕਟ ਕਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇ

0: ਪਾਰ ਸੁਆਮੀ ਸ਼ਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ
0: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਚੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸੁਨ ਰਸਨ ਬਖਾਨੀ

0: ਜੋਗਨ ਪੂਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸਹਿਨ ਮੁਖ ਪਿਆ ਬੈਠ ਕਉ ਦੈਨ
0: ਨਿਰਗੁਣ ਗੁਣ ਕਛੂ ਨ ਪੂਜੇ ਬਖਸ਼ ਲਿਹੋ ਤੈ ਨਾਨਕ ਸੀਜੇ
1: ਜਿਹ ਪ੍ਰਸਾਦ ਤਰ ਉਪਰ ਸੁਖ ਵਸੈ ਸੁਤ ਪ੍ਰਾਤ ਮੀਤ ਬਨਤਾ ਸੰਘਸੈ
0: ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ
1: ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਘ ਸਾਥ ਬਸਾ
0: ਹੱਥ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭਾਪੇ
0: ਆਦੰਤ ਜੋ ਰਾਖਣ।

0: ਨਿਸ ਕਹੀਓ ਤਉ ਸੁਨ ਸਮਝੇ ਪੂਰਾ।
1: ਕਹਾ ਬਿਸਨ ਪਦ ਗਾਹੇ ਗੁੰਗ, ਜਤਨ ਕਰੇ ਤੋ ਵੀ ਸਰਪੰਗ।
0: ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਉਸ ਗਵਣ।
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ।
0: ਸੰਗ ਸਹਾਈ ਸੋ ਆਵੇ।

0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ।
1: ਧਨ ਧਨ ਤੇਜਨ ਜੇ ਗੜ ਬਸਿਓ ਹਰਨਾਉ, ਨਾਨਕ ਤਾਕੈ ਬਲ ਬਲ ਜਾਓ।
0: ਰਹਿਤ ਅਬਰ ਕਛ ਅਬਰ ਕਮਾਵਤ,

0: ਜੈ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਸਿਓ ਰਾਚ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ।
1: ਪ੍ਰਭੂ ਦਇਆ ਤੇ ਕਮਲ ਬਿਗਾਸ,
0: ਪ੍ਰਭ ਸੋ ਪ੍ਰਸੰਨ ਬਸੈ ਮਨ।

ਮਨ ਤਨ ਅਰਪੈ ਬਿਸਨ ਪ੍ਰੀਤ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਦੈ।